0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਬਹੁਤ ਹੀ ਪਿਆਰ ਭਰਾ ਤੇ ਨਿੱਘਾ ਜਿਹਾ ਸਵਾਗਤ ਹੈ। ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ SBS ਦੇ ਮੈਲਬਰਨ ਸਟੂਡੀਓ ਤੋਂ, ਜਿਹਨੂੰ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ। ਅੱਜ ਦਿਨ ਹੈ ਜੀ ਸ਼ੁੱਕਰਵਾਰ ਤੇ ਤਰੀਕ ਹੈ 5 June 2026। 2026 ਸਾਲ ਦੇ 6ਵੇਂ ਮਹੀਨੇ ਦਾ ਪਹਿਲਾ ਕੰਮਕਾਜੀ ਹਫ਼ਤਾ ਵੀ ਮੁੱਕ ਚੱਲਾ, ਯਾਨੀ ਕਿ 2026 ਦੇ ਅੱਧ ਦੇ ਅਸੀਂ ਕਾਫੀ ਨੇੜੇ ਆ, ਤੇ ਕੈਲੰਡਰ ਵਾਲੇ ਨਵੇਂ ਸਾਲ ਦੇ ਨਾਲੋਂ ਜ਼ਿਆਦਾ ਨੇੜੇ ਆ ਜੀ ਨਵੇਂ ਵਿੱਤੀ ਵਰੇ ਦੇ, ਯਾਨੀ ਕਿ ਨਵੇਂ ਫਾਈਨੈਂਸ਼ੀਅਲ ਈਅਰ ਦੇ, ਤੇ ਟੈਕਸ ਸੀਜ਼ਨ ਵੀ ਸਿਰ ਤੇ ਆਇਆ ਹੀ ਖਲੋਤਾ। ਕਰਾਂਗੇ ਇਸ ਬਾਰੇ ਵੀ ਗੱਲਬਾਤ, ਮਗਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਕਰਾਂਗੇ ਜੀ ਪੰਜਾਬੀਆਂ ਨਾਲ ਪੰਜਾਬੀ ਵਿੱਚ ਪੰਜਾਬੀਆਂ ਬਾਰੇ ਗੱਲਾਂ ਬਾਤਾਂ, ਤੇ ਸੁਣਾਂਗੇ ਨਵੇਂ ਨਕੋਰ ਪੰਜਾਬੀ ਗਾਣੇ। ਪਰ ਇਹ ਗੱਲਾਂ ਬਾਤਾਂ ਤੇ ਗਾਣਿਆਂ ਤੋਂ ਇਲਾਵਾ ਹਮੇਸ਼ਾ ਵਾਂਗ ਸੁਣਾਵਾਂਗੇ ਜੀ ਦੇਸ਼ ਦੁਨੀਆਂ ਦੀਆਂ ਖਬਰਾਂ, ਤੇ ਇੱਕ ਵੱਡੀ ਖਬਰ ਇਹ ਵੀ ਸਾਹਮਣੇ ਆਈ ਹੈ ਜੀ ਕਿ PCOS ਜਿਹੜੀ ਇੱਕ ਹਾਰਮੋਨਲ ਕੰਡੀਸ਼ਨ ਸੀ, ਇੱਕ ਬਿਮਾਰੀ ਸੀ, ਇਸ ਦਾ ਨਾਮ ਬਦਲ ਕੇ ਹੁਣ PMOS ਰੱਖ ਦਿੱਤਾ ਗਿਆ। ਵੈਸੇ ਤਾਂ ਇਹ ਸਿਰਫ ਇੱਕ ਨਾਂ ਵਿੱਚ ਬਦਲਾਅ ਹੈ, ਲੇਕਿਨ ਇਸ ਦਾ ਕੀ ਮਹੱਤਵ ਹੈ ਇਹਦੇ ਬਾਰੇ ਸੁਣਾਵਾਂਗੇ ਜੀ ਇੱਕ ਵਿਸਥਾਰਿਤ ਰਿਪੋਰਟ, ਤੇ ਨਾਲ ਹੀ ਗੱਲਬਾਤ ਕਰਾਂਗੇ ਪੈਟਸ ਬਾਰੇ। ਹਾਂਜੀ, ਉਹਨਾਂ ਪਸ਼ੂਆਂ ਬਾਰੇ ਜੋ ਕਿ ਸਾਡੇ ਪਰਿਵਾਰਾਂ ਦਾ ਹਿੱਸਾ ਬਣ ਜਾਂਦੇ ਨੇ, ਅਤੇ ਆਸਟ੍ਰੇਲੀਆ ਵਿੱਚ ਜਿਹੜੇ ਪਰਿਵਾਰ ਹੁੰਦੇ ਆ ਉਹਨਾਂ ਦਾ ਇੱਕ ਬਹੁਤ ਹੀ ਪਿਆਰਾ ਜਿਹਾ ਹਿੱਸਾ ਨੇ ਜੀ ਪੈਟਸ, ਤੇ ਜੇ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੋਵੇ ਕੀ ਹੈ ਤਰੀਕਾ, ਉਹਦੇ ਬਾਰੇ ਕਰਾਂਗੇ ਗੱਲਬਾਤ। ਤੇ ਦਿਨ ਹੈ ਜੀ ਸ਼ੁੱਕਰਵਾਰ, ਯਾਨੀ ਕਿ ਸਾਡੇ ਲਹਿੰਦੇ ਪੰਜਾਬ ਤੋਂ ਸਾਡਾ ਹਫ਼ਤਾਵਾਰੀ ਸੈਗਮੈਂਟ ਅਖਾਣ ਕਹਾਣੀ ਦਾ। ਅਖਾਣ ਕਹਾਣੀ ਇੱਕ ਅਜਿਹੀ ਮੁਹਿੰਮ ਹੈ ਜੋ SBS ਪੰਜਾਬੀ ਨੇ ਸ਼ੁਰੂ ਕੀਤੀ ਹੈ। ਇਸ ਦੇ ਰਾਹੀਂ ਅਸੀਂ ਭੁੱਲੇ ਵਿਸਰੇ ਅਖਾਣਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦਾ ਇਤਿਹਾਸ ਤਾਂ ਜਾਣਦੇ ਹੀ ਹਾਂ, ਪਰ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਕੀ ਰੈਲੇਵੈਂਸ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਸਾਡੀ ਇੱਕ ਮੁਹਿੰਮ ਹੈ ਜੀ ਆਪਣੀ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਦੀ ਤੇ ਸਤਿਕਾਰ ਨੂੰ ਹੋਰ ਵਧਾਉਣ ਦੀ। ਜੇ ਤੁਸੀਂ ਵੀ ਇਹ ਸਾਰਾ ਕੁਝ ਸੁਣਨਾ ਚਾਹੁੰਦੇ ਹੋ ਤੇ ਬਣੇ ਰਹੋ ਜੀ ਇਸ ਸ਼ੋਅ ਦੇ ਨਾਲ, ਤੇ ਸਾਡਾ ਜਿਹੜਾ ਸਾਥ ਹੈ ਉਹ ਤੁਸੀਂ ਸਿਰਫ ਸ਼ੋਅ ਸੁਣ ਕੇ ਨਹੀਂ ਦੇਣਾ। ਜੇ ਤੁਸੀਂ ਕਰਨੀ ਹੋਵੇ ਸਾਡੇ ਨਾਲ ਗੱਲਬਾਤ, ਕਿਸੇ ਨੂੰ ਕੋਈ ਸੁਨੇਹਾ ਦੇਣਾ ਹੋਵੇ, ਕੋਈ ਬਰਥਡੇ ਐਨਿਵਰਸਰੀ ਵਿਸ਼ ਕਰਨੀ ਹੋਵੇ, ਜਾਂ ਫਿਰ ਸੁਣਨਾ ਹੋਵੇ ਕੋਈ ਆਪਣੀ ਮਨ ਪਸੰਦ ਦਾ ਗਾਣਾ, ਤੇ ਇਹ ਸਾਰੀ ਫਰਮਾਇਸ਼ ਕਰ ਸਕਦੇ ਹੋ। ਪ੍ਰੋਗਰਾਮ ਕਿੱਦਾਂ ਦਾ ਜਾ ਰਿਹਾ ਉਹਦੇ ਬਾਰੇ ਵੀ ਆਪਣੇ ਵਿਚਾਰ ਕਰ ਸਕਦੇ ਹੋ ਜੀ ਸਾਂਝੇ। ਵੈਸੇ ਤਾਂ ਕੁਝ ਗਾਣਿਆਂ ਦਾ ਪਟਾਰਾ ਮੈਂ ਨਾਲ ਲੈ ਕੇ ਆਈ ਹਾਂ, ਪਰ ਜੇ ਤੁਸੀਂ ਵੀ ਆਪਣੀ ਮਨ ਪਸੰਦ ਦਾ ਕੋਈ ਸੰਗੀਤ ਸੁਣਨਾ ਚਾਹੁੰਦੇ ਹੋ ਜੀ, SMS ਕਰਕੇ ਜ਼ਰੂਰ ਭੇਜੋ, ਕਰਾਂਗੇ ਤੁਹਾਡੀ ਇੱਛਾ ਪੂਰੀ। SMS ਕਰਨ ਲਈ ਨੰਬਰ ਨੋਟ ਕਰ ਲਓ 0437997767 0439799767। ਤੇ ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ, ਆਓ ਫਿਰ ਰੁਖ ਕਰਦੇ ਹਾਂ ਜੀ SBS ਪੰਜਾਬੀ ਦੇ ਨਿਊਜ਼ ਰੂਮ ਦਾ, ਤੇ ਲੈਣੇ ਆ ਜੀ ਆਸੇ ਪਾਸੇ ਦੀ ਖਬਰ ਸਾਰ।

SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 5 ਜੂਨ 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ। ਵਿਰੋਧੀ ਧਿਰ ਨੇ ਸਰਕਾਰ ਉੱਤੇ ਇਲਜ਼ਾਮ ਲਗਾਏ ਹਨ ਕਿ ਸਰਕਾਰ ਦੀ 5% ਡਿਪਾਜ਼ਿਟ ਦੇ ਕੇ ਘਰ ਖਰੀਦਣ ਵਾਲੀ ਯੋਜਨਾ ਤਹਿਤ ਸਥਾਈ ਪ੍ਰਵਾਸੀਆਂ ਨੂੰ ਵੱਧ ਫਾਇਦਾ ਹੋ ਰਿਹਾ। ਸੈਨੇਟ ਦੇ ਅਨੁਮਾਨ ਮੁਤਾਬਕ ਇਸ ਯੋਜਨਾ ਦੇ ਵਿਸਥਾਰ ਤੋਂ ਬਾਅਦ 2022 ਤੋਂ ਲੈ ਕੇ ਹੁਣ ਤੱਕ 51,000 ਸਥਾਈ ਨਿਵਾਸੀਆਂ ਨੇ ਸਰਕਾਰ

ਸਰਕਾਰ ਦੇ 5% ਡਿਪੋਜ਼ਿਟ ਯੋਜਨਾ ਤੱਕ ਪਹੁੰਚ ਕੀਤੀ ਹੈ। ਲਿਬਰਲ ਨੇਤਾ ਐਂਗਸ ਟੇਲਰ ਨੇ ਅਜਿਹੀਆਂ ਯੋਜਨਾਵਾਂ ਨੂੰ ਸਿਰਫ ਆਸਟ੍ਰੇਲੀਅਨ ਨਾਗਰਿਕਾਂ ਤੱਕ ਸੀਮਤ ਕਰਨ ਦਾ ਵਾਅਦਾ ਕੀਤਾ, ਜਦਕਿ ਲੇਬਰ ਮੰਤਰੀ ਮਾਰਕ ਬਟਲਰ ਨੇ ਵਿਰੋਧੀ ਧਿਰ ਦੀਆਂ ਚਿੰਤਾਵਾਂ ਉੱਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਪੀਆਰ ਧਾਰਕ ਵੀ ਦੇਸ਼ ਦੇ ਵਾਸੀ ਹਨ। ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ਨੂੰ ਲੈ ਕੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਗਠਜੋੜ ਸੰਸਦ ਵਿਚ ਵਿਵਾਦਪੂਰਨ ਕੈਪੀਟਲ ਗੇਨਸ ਟੈਕਸ ਤਬਦੀਲੀਆਂ ਨੂੰ ਰੋਕਣ ਦੇ ਲਈ ਸੈਨੇਟ ਵਿਚ ਗ੍ਰੀਨਜ਼ ਨਾਲ ਮਿਲ ਕੇ ਕੰਮ ਕਰ ਸਕਦਾ। ਅਗਲੇ ਸਾਲ ਜੁਲਾਈ ਤੋਂ ਨਵੇਂ ਘਰਾਂ ਲਈ ਜਾਇਦਾਦਾਂ ਉਤੇ ਨਕਾਰਾਤਮਕ ਗੈਰਿੰਗ ਭਾਵ ਨੈਗੇਟਿਵ ਗੈਰਿੰਗ ਨੂੰ ਸੀਮਤ ਕਰਨ ਲਈ ਹੇਠਲੇ ਸਦਨ ਵਿਚ ਇਕ ਬਿੱਲ ਪਾਸ ਕੀਤਾ ਗਿਆ ਅਤੇ ਮਹਿੰਗਾਈ ਨਾਲ ਜੁੜੀ ਦਰ ਲਈ ਪੂੰਜੀ ਲਾਭ ਟੈਕਸ ਭਾਵ ਕੈਪੀਟਲ ਗੇਨ ਟੈਕਸ ਉਤੇ 50% ਦੀ ਛੋਟ ਨੂੰ ਖਤਮ ਕੀਤਾ ਗਿਆ। ਹੁਣ ਜੂਨ ਦੇ ਅਖੀਰ ਵਿਚ ਜਾਂਚ ਤੋਂ ਬਾਅਦ ਸੈਨੇਟ ਵਿਚ ਇਸ ਉਤੇ ਵੋਟਿੰਗ ਹੋਵੇਗੀ, ਪਰ ਇਸ ਨੂੰ ਪਾਸ ਕਰਵਾਉਣ ਦੇ ਲਈ ਸਰਕਾਰ ਨੂੰ ਗ੍ਰੀਨਜ਼ ਦੇ ਸਮਰਥਨ ਦੀ ਵੀ ਲੋੜ ਹੈ, ਜੋ ਅਜੇ ਤੱਕ ਯਕੀਨੀ ਨਹੀਂ ਹੈ। ਅਤੇ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਗ੍ਰੀਨਜ਼ ਹੁਣ ਗਠਜੋੜ ਦਾ ਸਾਥ ਵੀ ਦੇ ਸਕਦਾ। ਉੱਥੇ ਪੇਂਡੂ ਵਿਕਟੋਰੀਆ ਵਿਚ ਚਾਕੂ ਦੇ ਨਾਲ ਕੀਤੇ ਹਮਲੇ ਦਾ ਸ਼ਿਕਾਰ ਹੋਣ ਤੋਂ ਬਾਅਦ ਇਕ ਵਿਅਕਤੀ ਗੰਭੀਰ ਹਾਲਤ ਵਿਚ ਹੈ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਉੱਤੇ ਕਿਸ਼ੋਰਾਂ ਦੇ ਇਕ ਸਮੂਹ ਵੱਲੋਂ ਹਮਲਾ ਕੀਤਾ ਗਿਆ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਵਿਅਕਤੀ ਬੈਂਡੀਗੋ ਵਿਚ ਇਕ ਗਲੀ ਵਿਚ ਕੱਚੀ ਨੀਂਦ ਸੋ ਰਿਹਾ ਸੀ ਜਦੋਂ 6 ਨੌਜਵਾਨਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਸਲੋਵੇਨੀਆ ਦੀ ਸੰਸਦ ਨੇ ਸੱਜੇ ਪਾਸੇ ਇਕ ਵੱਡਾ ਬਦਲਾਅ ਕੀਤਾ, ਜਿਸ ਨਾਲ ਉੱਥੇ ਦੇ ਪ੍ਰਧਾਨ ਮੰਤਰੀ ਜਨੇਜ ਜਨਸਾ ਦੀ ਅਗਵਾਈ ਵਿਚ ਇਕ ਨਵੀਂ ਰੂੜੀਵਾਦੀ ਸਰਕਾਰ ਦੀ ਪੁਸ਼ਟੀ ਹੋਈ ਹੈ। ਜਨਸਾ ਦੀ ਸਲੋਵੇਨੀਆ ਡੈਮੋਕ੍ਰੇਟਿਕ ਪਾਰਟੀ ਨੇ 4 ਹੋਰ ਸੱਜੇ ਪੱਖੀ ਪਾਰਟੀਆਂ ਨਾਲ ਗਠਜੋੜ ਸਮਝੌਤਾ ਕੀਤਾ। 90 ਮੈਂਬਰੀ ਇਸ ਨੈਸ਼ਨਲ ਅਸੈਂਬਲੀ ਨੇ ਮਾਰਚ ਵਿਚ ਹੋਈਆਂ ਸਖ਼ਤ ਚੋਣਾਂ ਤੋਂ ਬਾਅਦ ਮਹੀਨਿਆਂ ਤੋਂ ਚੱਲ ਰਹੇ ਰਾਜਨੀਤਿਕ ਰੁਕਾਵਟ ਨੂੰ ਖਤਮ ਕਰਦੇ ਹੋਏ 49-30 ਵੋਟਾਂ ਦੇ ਨਾਲ ਨਵੀਂ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਕਿਸੇ ਵੀ ਪਾਰਟੀ ਨੂੰ ਸ਼ਾਮਲ ਕਰਨ ਲਈ ਲੋੜੀਂਦਾ ਬਹੁਮਤ ਨਹੀਂ ਮਿਲਿਆ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਇਰਾਨ ਦੇ ਸਰਵੋੱਚ ਨੇਤਾ ਨਾਲ ਮਿਲ ਕੇ ਮਹੀਨਿਆਂ ਤੋਂ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ ਇਕ ਸਮਝੌਤਾ ਕਰਨ ਲਈ ਸਨਮਾਨਿਤ ਹੋਣਗੇ। ਜ਼ਿਕਰਯੋਗ ਹੈ ਕਿ ਟਰੰਪ ਨੂੰ ਦੁਸ਼ਮਣਾਂ ਅਤੇ ਸਹਿਯੋਗੀਆਂ ਦੋਵਾਂ ਵੱਲੋਂ ਚੇਤਾਵਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਰਾਨ ਯੁੱਧ ਉੱਤੇ ਉਨ੍ਹਾਂ ਕੋਲ ਵਿਕਲਪ ਖਤਮ ਹੁੰਦੇ ਜਾ ਰਹੇ ਨੇ। ਹੁਣ ਗੱਲ ਪੰਜਾਬ ਦੀ, ਜਿੱਥੇ ਦੀਆਂ ਸਥਾਨਕ ਚੋਣਾਂ ਵਿਚ ਆਪ ਭਾਵ ਕੇ ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ ਉੱਤੇ ਵੱਧ ਵੋਟ ਸ਼ੇਅਰ ਲੈਣ ਵਿਚ ਮੋਹਰੀ ਹੈ। ਰਾਜ ਚੋਣ ਕਮਿਸ਼ਨ ਵੱਲੋਂ ਅੱਜ ਵੱਖ ਵੱਖ ਸਿਆਸੀ ਧਿਰਾਂ ਨੂੰ ਮਿਲੇ ਵੋਟ ਸ਼ੇਅਰ ਦਾ ਐਲਾਨ ਕੀਤਾ ਗਿਆ। ਵੇਰਵਿਆਂ ਅਨੁਸਾਰ ਪੰਜਾਬ ਵਿਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਵਿਚੋਂ ਆਪ 8 ਨਗਰ ਕੌਂਸਲਾਂ ਅਤੇ 1 ਨਗਰ ਪੰਚਾਇਤ ਵਿਚੋਂ 50% ਤੋਂ ਵੱਧ ਵੋਟ ਪ੍ਰਾਪਤ ਕਰਨ ਵਿਚ ਸਫਲ ਰਹੀ। ਦੂਜੇ ਨੰਬਰ ਉੱਤੇ ਰਹਿਣ ਵਾਲੀ ਕਾਂਗਰਸ ਕਿਸੇ ਵੀ ਨਗਰ ਵਿਚ 50% ਵੋਟ ਸ਼ੇਅਰ ਦਾ ਅੰਕੜਾ ਪਾਰ ਨਹੀਂ ਕਰ ਸਕੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆਂ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।

0: ਦੇਸ਼ ਦੁਨੀਆਂ ਦੀਆਂ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਪੈਟਸ ਜਾਂ ਫਿਰ ਪਾਲਤੂ ਜਾਨਵਰ ਆਸਟ੍ਰੇਲੀਅਨ ਪਰਿਵਾਰਾਂ ਦਾ ਇੱਕ ਮਹੱਤਵਪੂਰਨ ਹਿੱਸਾ ਨੇ। ਦੇਸ਼ ਦੇ ਲਗਭਗ 3/4 ਘਰਾਂ ਵਿੱਚ ਪਾਲਤੂ ਜਾਨਵਰ ਰਹਿੰਦੇ ਨੇ, ਪਰ ਆਸਟ੍ਰੇਲੀਆ ਵਿੱਚ ਪੈਟਸ ਦੀ ਸਿਹਤ ਲਈ ਵੀ ਸਖ਼ਤ ਨਿਯਮ ਹਨ। ਕੀ ਨੇ ਇਹ ਨਿਯਮ, ਇਸ ਨੂੰ ਲੈ ਕੇ ਇੱਕ ਪੜਚੋਲ ਲੈ ਕੇ ਹਾਜ਼ਰ ਨੇ ਸਾਡੇ ਸਾਥੀ MP ਸਿੰਘ।
1: ਹਾਜ਼ਰੀਨ, ਕੀ ਤੁਹਾਡੇ ਕੋਲ ਪਾਲਤੂ ਜਾਨਵਰ ਹੈ ਤਾਂ ਉਸ ਨੂੰ ਨਿਯਮਤ ਤੌਰ ਉੱਤੇ ਵੈਟਰਨਰੀ ਡਾਕਟਰ ਕੋਲ ਲੈ ਕੇ ਜਾਣਾ ਉਸ ਦੀ ਸਿਹਤ ਅਤੇ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਐਕਸਪਲੇਨ ਦੇ ਇਸ ਐਪੀਸੋਡ ਵਿੱਚ ਤੁਸੀਂ ਜਾਣੋਗੇ ਕਿ ਆਸਟ੍ਰੇਲੀਆ ਵਿੱਚ ਵੈਟਰਨਰੀ ਕਲੀਨਿਕ ਦੀ ਵਿਜ਼ਿਟ ਦੌਰਾਨ ਕੀ ਉਮੀਦ ਰੱਖਣੀ ਚਾਹੀਦੀ ਹੈ। ਲੋ, ਪੇਸ਼ ਹੈ ਇਸ ਬਾਰੇ ਹੋਰ ਜਾਣਕਾਰੀ MP ਸਿੰਘ ਕੋਲੋਂ। ਆਸਟ੍ਰੇਲੀਆ ਦੇ 3/4 ਘਰਾਂ ਵਿੱਚ ਪਾਲਤੂ ਜਾਨਵਰ ਹਨ ਅਤੇ ਕਈ ਲੋਕਾਂ ਲਈ ਉਹ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਹੁੰਦੇ ਹਨ, ਜਿਵੇਂ ਕਿ ਵੇਰਾ ਜ਼ਿਜ਼ਟੋ ਦਾ 13 ਸਾਲ ਲੈਬਰੇਡੋਰ ਚਿਕੀ।
2: He's 100% a member of the family. He's not like family, he is family. And I guess like for us humans, it's really important for a professional to keep an eye on their health. So the annual checkup is a good chance for the vet to check their general health, give them their vaccination, talk about any questions that

0: you might have.
1: ਜਿਵੇਂ ਵੈਟਰਨਰੀ ਡਾਕਟਰ ਡਾਕਟਰ ਡਾਇਨਾ ਬਾਰਕਰ ਸਮਝਾਉਂਦੀ ਹੈ, ਪਾਲਤੂ ਜਾਨਵਰ ਅਕਸਰ ਆਪਣੀਆਂ ਸਿਹਤ ਸਮੱਸਿਆਵਾਂ ਨੂੰ ਲੁਕਾ ਲੈਂਦੇ ਹਨ.
2: So regular checkups can alert vets to those subtle changes that you might not see, but also gives you an opportunity to discuss preventative care for your pet. Having that relationship also helps minimize any stress or anxiety that your pet might have going to the vet. So they might get used to the vet a little bit more than just sort of arriving when they're unwell.
1: ਰੋਕਥਾਮੀ ਦੇਖਭਾਲ ਵਿੱਚ ਟੀਕਾਕਰਨ, ਪਰਜੀਵੀ ਰੋਕਥਾਮ ਅਤੇ ਦੰਦਾਂ ਦੀ ਦੇਖਭਾਲ ਸ਼ਾਮਲ ਹੁੰਦੀ ਹੈ ਤਾਂ ਜੋ ਬਿਮਾਰੀਆਂ ਹੋਣ ਤੋਂ ਪਹਿਲਾਂ ਹੀ ਰੋਕੀਆਂ ਜਾ ਸਕਣ. ਡਾਇਗਨੋਸਟਿਕ ਟੈਸਟਿੰਗ ਨਾਲ ਬਿਮਾਰੀ ਦੇ ਨਿਸ਼ਾਨ ਵੀ ਜਲਦੀ ਪਤਾ ਲੱਗ ਸਕਦੇ ਹਨ. ਸੋ ਵੈਟਨਰੀ ਕਲੀਨਿਕ ਜਾਣ ਤੋਂ ਪਹਿਲਾਂ ਕੁਝ ਗੱਲਾਂ ਦੀ ਤਿਆਰੀ ਕੀਤੀ ਜਾ ਸਕਦੀ ਹੈ, ਜਿਵੇਂ ਡਾਕਟਰ ਰਿਆਨ ਔਂਗ ਦੱਸ ਰਹੇ ਹਨ.
3: ਇਟਸ ਈਜ਼ੀ ਟੂ ਫੋਰਗੇਟ ਆਲ ਦ ਕਨਸਰਨਸ ਦੈਟ ਯੂ ਹੈਵ, ਸੋ ਯੂਜੂਲੀ ਟ੍ਰਾਈ ਐਂਡ ਰਾਈਟ ਇਟ ਡਾਊਨ ਬਿਫੋਰਹੈਂਡ ਇਫ ਯੂ ਕੈਨ. You know, if you're worried about things like changes in behavior, eating, drinking habits, including any recent medications that your pets may be on.
1: Appointment book karde samay apni visit da karan dasso ate clinic nu apne paltu janwar diyan khaas zaroorat bare vi jankari do, jive ke Mrs. Sizito samjha rahi hai.
0: Whether that's helping us get our pet into and out of the car, whether it's making sure that they've got more space in the waiting area, that can be very helpful to make sure our pet has as positive an experience as possible at the vet.
1: ਡਾਕਟਰ ਬਾਰਕਰ ਕਹਿੰਦੀ ਹੈ ਕਿ ਵੱਖ ਵੱਖ ਜਾਨਵਰਾਂ ਲਈ ਅਣਜਾਣ ਮਾਹੌਲ ਨਾਲ ਨਜਿੱਠਣ ਦੇ ਤਰੀਕੇ ਵੀ ਵੱਖਰੇ ਹੋ ਸਕਦੇ ਹਨ. ਜਦੋਂ ਤੁਸੀਂ ਕੰਸਲਟੇਸ਼ਨ ਰੂਮ ਵਿੱਚ ਹੁੰਦੇ ਹੋ, ਵੈਟਨਰੀ ਡਾਕਟਰ ਤੁਹਾਡੇ ਪਾਲਤੂ ਜਾਨਵਰ ਦੀ ਸਰੀਰਕ ਜਾਂਚ ਕਰਦੇ ਹੋਏ ਕਈ ਸਵਾਲ ਪੁੱਛਦੇ ਹਨ.
2: This includes checking your pet's eyes, ears, teeth, checking their coat, listening to their heart and lungs using a stethoscope, having a feel of their abdomen to see if we can feel anything inside, checking their joints as well. The last bit is often taking the temperature.
1: ਇਹ ਅਪਾਇੰਟਮੈਂਟ ਤੁਹਾਡੇ ਲਈ ਆਪਣੇ ਜਾਨਵਰ ਦੀ ਸਿਹਤ ਬਾਰੇ ਚਿੰਤਾਵਾਂ ਸਾਂਝੀਆਂ ਕਰਨ ਦਾ ਵੀ ਮੌਕਾ ਹੁੰਦਾ ਹੈ ਅਤੇ ਡਾਕਟਰ ਇਲਾਜ ਦੇ ਵਿਕਲਪ ਵੀ ਦੱਸਦੇ ਹਨ. ਕੰਸਲਟੇਸ਼ਨ ਤੋਂ ਬਾਅਦ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਤੁਸੀਂ ਰਿਸੈਪਸ਼ਨ ਤੋਂ ਲੈ ਸਕਦੇ ਹੋ ਅਤੇ ਉੱਥੇ ਹੀ ਭੁਗਤਾਨ ਵੀ ਕੀਤਾ ਜਾਂਦਾ ਹੈ. ਐਮਰਜੈਂਸੀ ਵੈਟ ਸੈਂਟਰ ਵੀ ਕਈ ਥਾਵਾਂ ਉੱਤੇ ਉਪਲਬਧ ਹਨ ਜੇ ਪਾਲਤੂ ਜਾਨਵਰ ਅਚਾਨਕ ਬਿਮਾਰ ਹੋ ਜਾਵੇ ਜਾਂ ਜ਼ਖਮੀ ਹੋ ਜਾਵੇ, ਜਿਵੇਂ ਡਾਕਟਰ ਔਂਗ ਸਮਝਾ ਰਹੇ ਹਨ.
3: Might also include things like accidents or injuries or perhaps vomiting and severe diarrhea, especially if there's blood coming out, trouble breathing, seizures, collapse. If you suspect that perhaps your pet has eaten something toxic, and in Australia, snake bites are something that we always treat pretty urgently. So emergency hospitals are staffed by vets and nurses who are trained specifically in emergency and critical care.
1: ਜੇ ਤੁਰੰਤ ਚਿੰਤਾ ਹੋਵੇ ਤਾਂ ਕਲੀਨਿਕ ਜਾਣ ਤੋਂ ਪਹਿਲਾਂ ਫੋਨ ਕਰਨਾ ਜ਼ਰੂਰੀ ਹੁੰਦਾ ਹੈ.
3: Give them a call before heading in, so that way they'll be prepared and ready for you. When you talk to them on the phone, they may give you some advice on how to safely transport your pet. Generally, cats and small animals should always be in a secure carrier. You can put a light cloth over the top of the carrier, keeps them calm. For dogs, if they can't walk or they've been in an accident or they have a fracture, you can use a blanket as a stretcher.
1: ਜਦੋਂ ਤੁਸੀਂ ਐਮਰਜੈਂਸੀ ਸੈਂਟਰ ਪਹੁੰਚਦੇ ਹੋ ਤਾਂ ਸਟਾਫ ਤੁਰੰਤ ਜਾਂਚ ਕਰਦੇ ਹਨ ਕਿ ਕੌਣ ਪਹਿਲਾਂ ਇਲਾਜ ਲਈ ਜਾਵੇਗਾ.
3: So the sickest animals are usually the ones seen first and not necessarily in order of arrival. And if they're concerned about anything, they'll seek permission from you to take your pet straight through to the treatment area. I know it can be a bit scary sometimes to be separated from your pet, but what they're trying to do is to make sure that they are looking after your pet and can quickly stabilize them and alleviate any pain if required.
1: ਵੈਟਨਰੀ ਡਾਕਟਰ ਲੋੜੀਂਦੇ ਟੈਸਟਾਂ, ਇਲਾਜ ਅਤੇ ਖਰਚਿਆਂ ਬਾਰੇ ਜਾਣਕਾਰੀ ਦਿੰਦੇ ਹਨ. ਪਾਲਤੂ ਜਾਨਵਰ ਦੇ ਮਾਲਕ ਵਜੋਂ ਸਾਰੇ ਖਰਚਿਆਂ ਦੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਹੈ.
2: Part of owning a pet is that sometimes things go wrong when you least expect it. It is always worth talking to your family to have a plan about the financial responsibility for your pet and having in a contingency about how you would pay for those costs.
1: ਜੇ ਤੁਹਾਡੇ ਕੋਲ ਵਿੱਤੀ ਸਮੱਸਿਆਵਾਂ ਹਨ ਤਾਂ ਇਸ ਬਾਰੇ ਇਮਾਨਦਾਰੀ ਨਾਲ ਵੈਟ ਸਟਾਫ ਨੂੰ ਦੱਸਣਾ ਮਹੱਤਵਪੂਰਨ ਹੁੰਦਾ ਹੈ. ਵੈਟ ਟੀਮਾਂ ਪਾਲਤੂ ਜਾਨਵਰ ਦੀ ਬਹੁਤ ਦੇਖਭਾਲ ਕਰਦੀਆਂ ਹਨ. ਸਤਿਕਾਰਪੂਰਕ ਗੱਲਬਾਤ ਨਾਲ ਉਹ ਤੁਹਾਡੇ ਜਾਨਵਰ ਲਈ ਸਭ ਤੋਂ ਵਧੀਆ ਫੈਸਲੇ ਕਰ ਸਕਦੇ ਹਨ. ਪੈਟ ਇੰਸ਼ੋਰੈਂਸ ਵੀ ਇੱਕ ਵਿਕਲਪ ਹੈ, ਡਾਕਟਰ ਔਂਗ ਕਹਿੰਦੇ ਹਨ.
3: So with pet insurance, you pay your vet at the time of treatment, and then when we're discharged from hospital, you submit a claim to your insurer, and you get reimbursed for the amount that you spend. And the additional benefit also is that it can take away some of the emotional pressure that comes when you're facing unexpected medical decisions.

ਤੂੰ ਜਾਨਵਰ ਪਰਿਵਾਰ ਦੇ ਪਿਆਰੇ ਮੈਂਬਰ ਹੁੰਦੇ ਹਨ ਜੋ ਖੁਸ਼ੀ ਅਤੇ ਸਾਥ ਦਿੰਦੇ ਹਨ ਅਤੇ ਆਪਣੇ ਸਥਾਨਕ ਵੈਟਨਰੀ ਡਾਕਟਰ ਦੀ ਮਦਦ ਨਾਲ ਤੁਸੀਂ ਉਹਨਾਂ ਦੀ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਯਕੀਨੀ ਬਣਾ ਸਕਦੇ ਹੋ। ਦੋਸਤੋ, ਇਹ ਸੀ ਅੱਜ ਦਾ ਆਸਟ੍ਰੇਲੀਆ ਐਕਸਪਲੇਨ, ਜੋ ਕਿ SBS ਦੇ ਫਿਲ ਸੁਵਾਕ ਦੀ ਮਦਦ ਦੇ ਨਾਲ ਤੁਹਾਡੇ ਤੱਕ ਪੰਜਾਬੀ ਵਿੱਚ ਲੈ ਕੇ ਆਉਂਦਾ MP ਸਿੰਘ ਨੇ।

0: Sigue conectado ante lo inesperado con Invincible Wi-Fi de Spectrum. Invincible Wi-Fi te mantiene conectado con internet con fibra óptica, red 5G automática y batería de respaldo de 8 horas para que nada te detenga. Trabaja, haz streaming, sigue conectado con amigos y familia, pase lo que pase. Nada te detiene con Invincible Wi-Fi de Spectrum. Aplican restricciones, servicio no disponible en todas las áreas.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
5: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਚੱਕਵਾਂ ਜਿਹਾ ਪੰਜਾਬੀ ਗਾਣਾ, ਉਸ ਤੋਂ ਬਾਅਦ ਕਰਾਂਗੇ ਅੱਗੇ ਦੀ ਗੱਲਬਾਤ।

0: SBS ਪੰਜਾਬੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰਾਂ PMOS ਦੇ ਪ੍ਰਭਾਵ ਅਤੇ ਨਾਮ ਬਦਲਣ ਨਾਲ ਭਵਿੱਖੀ ਨਤੀਜਿਆਂ ਉੱਤੇ ਖਾਸ ਐਕਸਪਲੇਨਰ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਤਾਬਕ PCOS ਪੋਲੀਸਿਸਟਿਕ ਓਵਰੀ ਸਿੰਡਰੋਮ ਔਰਤਾਂ ਨੂੰ ਪ੍ਰਭਾਵਿਤ ਕਰਦੀ ਇੱਕ ਹਾਰਮੋਨਲ ਬਿਮਾਰੀ ਹੈ ਜਿਸ ਦੇ ਕਾਰਨ ਸਪਸ਼ਟ ਨਹੀਂ ਹਨ। ਇਹ ਸਥਿਤੀ ਸਰੀਰ ਵਿੱਚ ਦੋ ਹਾਰਮੋਨਾਂ ਇਨਸੁਲਿਨ ਅਤੇ ਐਂਡਰੋਜਨ ਪੁਰਸ਼ ਕਿਸਮ ਦੇ ਹਾਰਮੋਨ ਦੇ ਵਧੇ ਹੋਏ ਪੱਧਰਾਂ ਨਾਲ ਸੰਬੰਧਿਤ ਹੈ। ਇਹ ਹਾਰਮੋਨਲ ਅਸੰਤੁਲਨ ਮਾਹਵਾਰੀ ਦੇ ਨਾ ਆਉਣ ਜਾਂ ਅਨਿਯਮਿਤ ਹੋਣ, ਚਿਹਰੇ ਅਤੇ ਸਰੀਰ ਤੇ ਬਹੁਤ ਜ਼ਿਆਦਾ ਵਾਲ ਆਉਣ, ਭਾਰ ਵਧਣ ਅਤੇ ਜਨਨ ਸਮਰੱਥਾ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਪਰ ਇਸ ਕੰਡੀਸ਼ਨ ਦਾ ਨਾਮ ਕਿਉਂ ਬਦਲਿਆ ਗਿਆ? PCOS ਇੰਟਰਨੈਸ਼ਨਲ ਨੇਮ ਚੇਂਜ ਸਟੀਅਰਿੰਗ ਕਮੇਟੀ, ਯਾਨੀ ਕਿ ਉਹ ਕਮੇਟੀ ਜੋ PCOS ਦੇ ਨਾਮ ਬਦਲਣ ਦੀ ਅਗਵਾਈ ਕਰ ਰਹੀ ਹੈ, ਦੇ ਮੈਂਬਰ ਡਾਕਟਰ ਮਾਈਕਲ ਕੋਸਟੈਲੋ ਗਾਇਨਕੋਲੋਜਿਸਟ ਅਤੇ ਰੀਪ੍ਰੋਡਕਟਿਵ ਐਂਡਰਕ੍ਰਾਈਨ ਅਤੇ ਇਨਫਰਟੀਲਿਟੀ ਦੇ ਸਪੈਸ਼ਲਿਸਟ ਹਨ, ਯਾਨੀ ਕਿ ਬਾਂਝ ਪੁਣੇ ਦੇ ਮਾਹਿਰ ਨੇ SBS ਪੰਜਾਬੀ ਨਾਲ ਇਸ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ 7,000 PCOS ਪੀੜਤਾਂ ਅਤੇ ਮਾਹਿਰਾਂ ਦਾ ਸਰਵੇਖਣ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ PCOS ਨਾਮ ਭੁਲੇਖਾ ਪੈਦਾ ਕਰਨ ਵਾਲਾ ਹੈ ਅਤੇ ਵਿਗਿਆਨ ਦੇ ਆਧਾਰ ਤੇ ਵੀ ਇਹ ਗਲਤ ਹੈ, ਕਿਉਂਕਿ ਇਸ ਬਿਮਾਰੀ ਨਾਲ ਜੁੜੀਆਂ ਬਹੁ ਪ੍ਰਕਾਰ ਦੀਆਂ ਸਮੱਸਿਆਵਾਂ ਹਨ ਜੋ ਇਹ ਨਾਮ ਮੁਕੰਮਲ ਤੌਰ ਤੇ ਦਰਸਾਉਂਦਾ ਨਹੀਂ।
1: In that survey, it showed that 86% of patients

0: advertising.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: And cardiometabolic features. And as a result of that name being scientifically inaccurate and misleading and narrow, this actually then went on and caused harm, because this led to many women either having missed or delayed diagnosis, which led to delayed care and, as I just mentioned, underdiagnosis of the condition.
3: ਸਿਡਨੀ ਰਹਿੰਦੀ ਯੂਨੀਵਰਸਿਟੀ ਗ੍ਰੈਜੂਏਟ ਪਰਨੀਤ ਕੌਰ ਨੂੰ ਪਹਿਲੀ ਵਾਰ 2018 ਵਿੱਚ PCOS ਨਾਲ ਡਾਇਗਨੋਜ਼ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਡਾਕਟਰ ਕੋਲ ਆਪਣੇ ਵੱਧ ਰਹੇ ਭਾਰ ਅਤੇ ਪੀਰੀਅਡਸ ਨਾ ਆਉਣ ਦੀ ਸ਼ਿਕਾਇਤ ਕਰਦੇ ਸਮੇਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ PCOS ਦੇ ਲੱਛਣ ਸਨ।
4: Growing up, I always thought ji overweight sigi thodi ji motti netball kheldi sigi gym jandi sigi but I still like hoor jwakkan de meri age de naal ਥੋੜ੍ਹੀ ਜਿਹੀ ਓਵਰਵੇਟ ਸੀਗੀ ਸਾਨੂੰ ਕਿਸੇ ਜਿਵੇਂ ਇਟਸ ਨੋਰਮਲ ਪਰ ਮੇਰੇ ਪੀਰੀਅਡਸ ਕਦੇ ਔਨ ਸਕੈਡਿਊਲ ਜਾਂ ਐਵਰੀ ਮੰਥ ਨਹੀਂ ਸੀਗੇ ਆਲਵੇਜ਼ ਲਾਈਕ ਆਈਵਰ ਲਾਈਕ 3 ਮਹੀਨੇ ਬਾਅਦ ਜਾਂ 4 ਮਹੀਨੇ ਆਲਵੇਜ਼ ਇਸ਼ੂ ਸੀਗਾ ਪਰ ਮੈਂ ਕਦੇ ਕਿਸੇ ਨੂੰ ਦੱਸਿਆ ਨਹੀਂ ਸੀਗਾ ਸੋ ਕਦੇ ਅਸੀਂ ਚੈੱਕ ਨਹੀਂ ਕਰਾਇਆ ਪਰ ਫਿਰ ਜਦੋਂ ਮੈਂ ਯੂਨੀ ਸਟਾਰਟ ਕੀਤੀ ਉਦੋਂ ਮੈਂ 18 ਸਾਲ ਦੀ ਸੀਗੀ ਫਿਰ ਹੌਲੀ ਹੌਲੀ ਮੈਂ ਸੋਚਿਆ ਯੂ ਨੋ ਲਾਈਕ ਮੈਨੂੰ ਡਾਕਟਰ ਕੋਲ ਜਾਣਾ ਚਾਹੀਦਾ ਅਤੇ ਜੋ ਮੈਂ ਡਾਕਟਰ ਨੂੰ ਦੱਸਿਆ ਵੀ ਹਾਂ ਇਹ ਮੇਰੇ ਸਿਮਟਮ ਨੇ ਤੇ ਉਹਨਾਂ ਨੇ ਉਦੋਂ ਹੀ ਮੈਨੂੰ ਸਿੱਧਾ ਹੀ ਕਿਹਾ ਸੀ ਵੀ ਸਾਨੂੰ ਲੱਗਦਾ ਤੇਰੇ ਕੋਲ PCOS ਆ ਪਰ ਫਿਰ ਬਲੱਡ ਵਰਕ ਤੋਂ ਕਨਫਰਮ ਹੋਇਆ।
3: PCOS ਦੇ ਹਾਲਾਤਾਂ ਨਾਲ ਜੂਝ ਰਹੀ ਹਰ ਔਰਤ ਦਾ ਅਨੁਭਵ ਵੱਖਰਾ ਹੁੰਦਾ ਹੈ। ਸਿਡਨੀ ਰਹਿੰਦੀ ਨਿਸ਼ਤਾ ਖੱਟਰ ਨੇ ਦੱਸਿਆ ਕਿ ਉਹਨਾਂ ਦੇ ਸਰੀਰ ਵਿੱਚ PCOS ਦੀ ਪਹਿਚਾਣ ਕਰਨ ਵਿੱਚ ਡਾਕਟਰਜ਼ ਨੂੰ ਕਾਫੀ ਸਮਾਂ ਲੱਗ ਗਿਆ ਅਤੇ ਵੱਧਦੇ ਵਜ਼ਨ ਅਤੇ ਪੀਰੀਅਡਸ ਦਾ ਨਿਯਮਤ ਸਮੇਂ ਤੇ ਨਾ ਆਉਣ ਦਾ ਕਾਰਨ ਆਇਰਨ ਦੀ ਕਮੀ ਹੀ ਸਮਝਿਆ ਗਿਆ ਸੀ।
5: Sir, I kept putting on weight, had irregular periods, but every single time that I raised it, I was told it was just hormonal changes or I had low iron. Which I did have, so it was easy to dismiss. I was diagnosed with PCOS at the age of 26. It actually took 3 rounds of going back before anyone actually looked deeper. But it was an ultrasound that finally led to the diagnosis. But by that point, I felt like I spent years feeling like something was off, but it wasn't taken seriously.
3: 2026 ਵਿੱਚ PCOS ਦੇ ਰੋਗ ਦਾ ਨਾਮ ਬਦਲ ਕੇ PMOS ਰੱਖ ਦਿੱਤਾ ਗਿਆ ਹੈ, ਯਾਨੀ ਪੋਲੀਐਂਡੋਕ੍ਰਾਈਨ ਮੈਟਾਬੋਲਿਕ ਓਵੇਰੀਅਨ ਸਿੰਡਰਮ। ਡਾਕਟਰ ਕੋਸਟੈਲੋ ਦਾ ਕਹਿਣਾ ਹੈ ਕਿ ਇਹ ਨਾਮ ਇਸ ਬਿਮਾਰੀ ਬਾਰੇ ਜਾਗਰੂਕਤਾ, ਸਮਝ ਅਤੇ ਆਖਿਰਕਾਰ ਇਲਾਜ ਦੇ ਤਰੀਕੇ ਸੁਖਾਲੇ ਬਣਾਵੇਗਾ।
2: It should improve education and communication of both women with the condition and health professionals, which should then speed up the diagnosis and improve the actual diagnosis, you know, making the diagnosis, speed it up, and this should and reduce misdiagnosis and ultimately improve care. The other thing is it should hopefully also improve research funding, because in the past, applying for research grants, it was always, PCOS was always put in the reproductive or gynecological domain, so to speak, all right? It's now we can also apply for many other bodies.
3: 22,000 ਪੀੜਤਾਂ ਅਤੇ ਸਿਹਤ ਮਾਹਿਰਾਂ ਦੀ ਰਾਏ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਕੀਤੇ ਗਏ ਸਰਵੇਖਣ ਅਤੇ ਵਰਕਸ਼ਾਪਸ ਤੋਂ ਬਾਅਦ ਇਸ ਨਾਮ ਉੱਤੇ ਸਹਿਮਤੀ ਹੋਈ।
2: And after all of these 4 surveys, international surveys, 4 international workshops and voting, it all came down to the preferred term was polyendocrine metabolic ovarian syndrome.
6: SBS South Asian ਉੱਤੇ SBS ਪੰਜਾਬੀ।
7: ਜੀ ਹਾਂ ਦੋਸਤੋ, ਇਹ ਨਾਮ ਤਾਂ ਬਦਲ ਦਿੱਤਾ ਗਿਆ ਹੈ ਤੇ ਜਿੱਦਾਂ ਕਿ ਇਸ ਰਿਪੋਰਟ ਵਿੱਚ ਵੀ ਕਈ ਔਰਤਾਂ ਨੇ ਦੱਸਿਆ ਕਿ ਉਹਨਾਂ ਦੀ ਬਿਮਾਰੀ ਨੂੰ ਫੜੇ ਜਾਣ ਤੱਕ, ਯਾਨੀ ਕਿ ਡਿਟੈਕਸ਼ਨ ਹੋਣ ਤੱਕ ਪਹੁੰਚਣਾ ਹੀ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਹੈ, ਕਈਆਂ ਦਾ ਅਜਿਹਾ ਤਜੁਰਬਾ ਰਿਹਾ ਹੈ। ਪਰ ਹੁਣ ਇਹ ਨਾਮ ਤਾਂ ਬਦਲ ਦਿੱਤਾ ਗਿਆ, ਕਿਉਂ ਬਦਲਿਆ ਗਿਆ ਸੀ ਸੁਣਿਆ, ਪਰ ਹੁਣ ਇਸ ਬਦਲਾਅ ਦੇ ਨਾਲ ਕੀ ਹੋ ਸਕਦਾ ਹੈ ਸੰਭਾਵਿਤ, ਇਹ ਜਾਣਨ ਲਈ ਕਰਨਾ ਪਏਗਾ ਥੋੜਾ ਜਿਹਾ ਇੰਤਜ਼ਾਰ, ਕਿਉਂਕਿ ਸਮਾਂ ਹੋ ਗਿਆ ਜੀ ਵਕਫਾ ਲੈਣ ਦਾ। ਤੇ ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸੁਣ ਰਹੇ ਹੋ

0: ਉਹ ਸਾਰੀਆਂ ਸਾਡੀ ਵੈਬਸਾਈਟ sbs.com.au/punjabi ਉੱਤੇ ਜਾ ਕੇ ਸੁਣ ਸਕਦੇ ਹੋ, ਜਾਂ ਫਿਰ ਤੁਸੀਂ ਸਾਡੇ ਨਾਲ ਸਾਡੀ ਵੈਬਸਾਈਟ 'ਤੇ ਲੇਖ, ਵੀਡੀਓ, ਫੋਟੋਆਂ ਅਤੇ ਹੋਰ ਬਹੁਤ ਕੁਛ ਹੈ, ਤੁਸੀਂ ਸਾਡੇ ਨਾਲ ਸਾਡੀ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ ਰਾਹੀਂ ਵੀ ਜੁੜ ਸਕਦੇ ਹੋ। ਸਾਡਾ ਹੈਂਡਲ ਹੈ ਜੀ sbs.punjabi। ਮਿਲਦੇ ਹਾਂ ਜੀ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ।
1: I'm here on the job site with Dale, who's a framing contractor.
2: Hey, good morning.
1: Dale traded up to Geico Commercial Auto Insurance for all his business vehicles. We're here where he needs us most.
2: Yep, they sure are.
1: We make it easy for him to save on all his insurance needs, all in one place, with coverage that fits his business and bottom line. Oh, I shouldn't have looked down.
2: It's all right.
1: We're so far up here.
2: Look at me. Take a deep breath.
1: Oh, I'm good. So good.
3: Get a commercial auto insurance quote today at geico.com and see how much you could save. It feels good to Geico.
4: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
5: Starting a new life in Australia isn't easy.
6: A lot of companies have rejected me.
7: Sometimes I feel like, oh, I'm gonna quit, I've give up.
5: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
8: sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਜੀ PCOS ਬਿਮਾਰੀ ਬਾਰੇ, ਅਤੇ ਇਸ ਬਿਮਾਰੀ ਦਾ ਨਾਮ ਆਖਰ ਕਿਉਂ ਬਦਲਿਆ ਗਿਆ, ਕਿਉਂ ਇਸਨੂੰ ਓਵਰੀਜ਼ ਤੋਂ ਲੈ ਕੇ ਹੁਣ ਹਾਰਮੋਨਸ ਤੱਕ ਇਸ ਬਿਮਾਰੀ ਦਾ ਨਾਮ ਬਦਲਿਆ ਗਿਆ ਹੈ, ਇਸ ਬਾਰੇ ਤੁਸੀਂ ਰਿਪੋਰਟ ਸੁਣ ਚੁੱਕੇ ਹੋ, ਲੇਕਿਨ ਹੁਣ ਇਸ ਬਦਲਾਅ ਤੋਂ ਬਾਅਦ ਕੀ ਵੱਖਰਾ ਹੋਵੇਗਾ, ਆਓ ਸੁਣਦੇ ਹਾਂ ਜੀ ਉਸ ਬਾਰੇ ਰਿਪੋਰਟ।
9: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
10: PCOS ਦੇ ਰੋਗ ਨਾਲ ਆਪਣੇ ਤਜਰਬੇ ਸਾਂਝੇ ਕਰਦੀ ਹੋਈ ਪ੍ਰਨੀਤ ਨੇ ਦੱਸਿਆ ਕਿ ਉਹਨਾਂ ਨੂੰ ਇਨਸੂਲਿਨ ਰੈਜ਼ਿਸਟੈਂਸ PCOS ਹੈ, ਜਿਸ ਦੇ ਇਲਾਜ ਵਿੱਚ ਉਹਨਾਂ ਨੂੰ ਡਾਕਟਰਸ ਤੋਂ ਜ਼ਿਆਦਾ ਮਦਦ ਨਹੀਂ ਮਿਲੀ ਅਤੇ ਇਸ ਬਿਮਾਰੀ ਦਾ ਇਲਾਜ ਉਹਨਾਂ ਆਪਣਾ ਰਹਿਣ ਸਹਿਣ ਬਦਲ ਕੇ ਕੀਤਾ।
11: ਲਾਈਕ ਤੁਸੀਂ ਸੇਮ ਟਾਈਮ ਸੌਵੋ, ਤੁਸੀਂ ਫੋਨ ਦੇਖੋ ਪਹਿਲਾਂ, ਲਾਈਕ ਜੋ ਉੱਠਦੇ ਹੋ ਜਾਂ ਸੌਂਦੇ ਹੋ ਜਾਂ ਜੋ ਤੁਸੀਂ ਖਾਂਦੇ ਹੋ ਉਦੋਂ ਨਾ ਫੋਨ ਦੇਖੋ, ਜਾਂ ਤੁਸੀਂ ਤੁਰਿਆ ਕਰੋ ਖਾ ਕੇ, ਲਾਈਕ ਛੋਟੀ ਚੀਜ਼ਾਂ ਇੱਦਾਂ। ਪਰ ਮੇਰੇ ਡਾਕਟਰ ਨੇ ਨਹੀਂ ਕਦੇ ਮੈਨੂੰ ਦੱਸਿਆ ਸੀਗਾ, ਉਹਨਾਂ ਨੇ ਮੈਨੂੰ ਇੱਦਾਂ ਕਹਿ ਸੀ, ਯੂ ਨੋ ਲਾਈਕ ਤੁਸੀਂ ਭਾਰ ਘਟਾ ਸਕਦੇ ਹੋ ਜਾਂ ਤੁਸੀਂ ਦਵਾਈ ਲੈ ਸਕਦੇ ਹੋ, ਪਰ ਕਦੇ ਮੈਨੂੰ ਆਊਟਲਾਈਨ ਨਹੀਂ ਕੀਤਾ ਸੀਗਾ ਵੀ ਤੁਸੀਂ ਆਹ ਲਾਈਕ ਲਾਈਫ ਸਟਾਈਲ ਚੇਂਜਸ ਕਰ ਸਕਦੇ ਹੋ। ਮੈਨੂੰ ਸਾਰਾ ਕੁਛ ਲਾਈਕ ਆਨਲਾਈਨ, ਇੰਸਟਾਗ੍ਰਾਮ, ਟਿਕਟੋਕ, ਲਾਈਕ ਗੂਗਲ ਤੋਂ ਸਾਰਾ ਕੁਛ ਪਤਾ ਲੱਗਿਆ। ਮੈਂ ਇੱਕ ਸਪੈਸ਼ਲਿਸਟ ਕੋਲ ਵੀ ਗਈ ਸੀਗੀ ਕਿਉਂਕਿ ਐਟ ਵਨ ਪੁਆਇੰਟ ਮੇਰਾ ਕਾਫੀ ਮਾਈ ਪੀਰੀਅਡਸ ਐਂਡ ਐਵਰੀਥਿੰਗ ਇੰਨੇ ਵਧੀਆ ਨਹੀਂ ਸੀਗੇ, ਵੈਰੀ ਲਾਈਕ ਮੈਂ ਤਾਂ ਕੰਮ ਤੇ ਵੀ ਜਾ ਹੁੰਦਾ ਸੀਗਾ ਜਾਂ ਜਸਟ ਨੋਰਮਲ ਯੂਨੀਵਰਸਿਟੀ ਜੋ ਵੀ, ਤੇ ਉਹ ਸਪੈਸ਼ਲਿਸਟ ਨੇ ਵੀ ਸਿੱਧਾ ਹੀ ਲਾਈਕ ਮੈਨੂੰ ਲਾਈਕ ਬਰਥ ਕੰਟਰੋਲ ਐਡਵਾਈਸ ਕੀਤਾ ਸੀਗਾ। ਤੇ ਉਹ ਤੋਂ ਬਾਅਦ ਜਦੋਂ ਮੈਨੂੰ ਹਾਂ ਕਹਿਣੀ ਪਈ ਕਿਉਂਕਿ ਯੂ ਨੋ ਲਾਈਕ ਬਹੁਤ ਔਖਾ ਸੀਗਾ ਟੂ ਡੂ ਵਿਦ ਵਿਦ ਹਰ, ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਜੋ ਮੈਂ ਪੁੱਛਿਆ ਓਕੇ ਨੈਕਸਟ ਸਟੈਪ ਕੀ ਆ, ਉਹਨਾਂ ਨੂੰ ਕਹਿੰਦਾ ਉਹ ਦੇਖ ਲਾ ਵੀ ਇਹਦੇ ਨਾਲ ਕਿਵੇਂ ਆ, ਜੇ ਕੋਈ ਇਸ਼ੂਸ ਹੋਏ ਤੂੰ ਆਪਦੀ GP ਕੋਲ ਜਾਇਆ। ਕਾਫੀ ਔਖਾ ਹੋ ਜਾਂਦਾ ਆ ਕੰਸਿਸਟੈਂਟ ਰਹਿਣਾ, ਸੋ ਉਹਦੇ ਨਾਲ ਮੈਨੂੰ ਲੱਗਦਾ ਆਪ ਹੀ ਮੈਨੂੰ ਡਿਵੈਲਪ ਕਰਨੇ ਪੈਣੇ ਆ ਹੈਬਿਟਸ ਵੀ ਮੈਨੂੰ ਕੰਸਿਸਟੈਂਸ ਰੱਖਣ ਨੂੰ। ਪਰ ਰਾਈਟ ਨਾਓ ਮੈਂ ਪਰਫੈਕਟ ਨਹੀਂ ਹੈਗੀ, ਮੈਥੋਂ ਨਹੀਂ ਆ ਸਾਰਾ ਕੁਛ ਕਰ ਹੁੰਦਾ, ਜਦੋਂ ਮੈਥੋਂ ਨਹੀਂ ਕਰ ਹੁੰਦਾ ਉਦੋਂ ਹੀ ਮੈਨੂੰ ਦਿਸ ਪੈਂਦਾ, ਉਦੋਂ ਹੀ ਮੇਰੇ ਐਨਰਜੀ ਕ੍ਰੈਸ਼ ਹੋ ਜਾਂਦੇ ਨੇ, ਮੈਂ ਇਰੀਟੇਬਲ ਹਾਂ ਜਾਂ ਮੇਰਾ ਵੇਟ ਗੇਨ ਆ ਜਾਂ ਯੂ ਨੋ ਲਾਈਕ ਜੋ ਵੀ ਮੇਰੇ ਸਿਮਟਮ ਨੇ ਆਲਵੇਜ਼ ਉਦੋਂ ਹੀ ਬਾਸ ਆ ਜਾਂਦੇ ਨੇ। ਸੋ ਮੈਨੂੰ ਨਹੀਂ ਲੱਗਦਾ ਹੁਣ ਤੱਕ ਮੈਂ ਚੰਗੇ ਨਾਲ ਕਹਿ ਦੋ ਕੰਟਰੋਲ ਕਰ ਹੋਇਆ।
10: PMOS ਅਜਿਹੀ ਬਿਮਾਰੀ ਹੈ ਜਿਸ ਤੋਂ ਪਰਹੇਜ਼ ਨਹੀਂ ਕੀਤਾ ਜਾ ਸਕਦਾ ਅਤੇ

0: ਇਸ ਦਾ ਪੂਰਾ ਇਲਾਜ ਵੀ ਸਪਸ਼ਟ ਨਹੀਂ ਹੈ, ਪਰ ਡਾਕਟਰਜ਼ ਵੱਲੋਂ ਇਸ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਵੱਖ-ਵੱਖ ਯਤਨ ਕੀਤੇ ਜਾਂਦੇ ਹਨ। ਨਿਸ਼ਿਤਾ ਦਾ ਕਹਿਣਾ ਹੈ ਕਿ ਡਾਕਟਰਜ਼ ਨੇ ਉਹਨਾਂ ਨੂੰ ਬਲੱਡ ਸ਼ੂਗਰ ਸੰਤੁਲਿਤ ਕਰਨ ਲਈ ਦਵਾਈ ਦਿੱਤੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਮਾਨਸਿਕ ਅਤੇ ਸਰੀਰਕ ਤਣਾਅ ਨੂੰ ਘਟਾ ਕੇ PMOS ਦੇ ਪ੍ਰਭਾਵਾਂ ਨੂੰ ਸੰਭਾਲਿਆ।
1: As soon as I found out, I was prescribed metformin to help balance blood sugar, which is a core part of managing the metabolic side of PCOS. But beyond the medication, the biggest shift was changing how much stress I was putting on my body and mind, because balancing cortisol becomes a really big focus. That's because stress and PCOS feed each other in ways no one really tells you about upfront. So I started lifting lighter weight in the gym, putting less load on my body, and just experiencing so much stress at work, I knew when to stop and how to protect myself, so the repercussions don't show up on the way I look or feel.
0: PCOS ਦਾ ਨਾਮ ਬਦਲ ਕੇ PMOS ਰੱਖਣ ਉੱਤੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਪ੍ਰਨੀਤ ਨੇ ਕਿਹਾ ਕਿ ਇਸ ਬਿਮਾਰੀ ਦਾ ਨਾਮ ਬਦਲਣਾ ਉਹਨਾਂ ਨੂੰ ਫਾਇਦੇਮੰਦ ਲੱਗਿਆ।
2: ਮੈਨੂੰ ਵਧੀਆ ਲੱਗਿਆ ਵੀ ਉਹਨਾਂ ਨੇ ਨਾਮ ਬਦਲਿਆ, ਕਿਉਂਕਿ ਜਦੋਂ ਮੈਂ ਕਿਸ ਨੂੰ ਕਹਿੰਦੀ ਹਾਂ ਮੇਰੇ ਕੋਲ PCOS ਆ, ਮੈਨੂੰ ਲੱਗਦਾ ਜਿਹਨੂੰ ਮੈਂ ਦੱਸਿਆ ਉਹਨਾਂ ਨੂੰ ਅੰਡਰਸਟੈਂਡ ਐਕਚੁਲੀ ਆਉਂਦਾ ਨਹੀਂ ਮੇਰੇ ਕੋਲ ਕੀ ਆ, ਕਿਉਂਕਿ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਉਹ ਯੂਜ਼ਲੀ ਜਦੋਂ ਮੈਂ ਆਪਦੀ ਲਾਈਕ ਕਿਸ ਨੂੰ ਦੱਸਿਆ ਫੈਮਿਲੀ ਦੇ ਵਿੱਚ, ਉਹਨਾਂ ਨੂੰ ਲੱਗਦਾ ਹੁੰਦਾ ਵੀ ਉਹ ਓਕੇ ਇਸ਼ੂ ਆ ਜਦੋਂ ਤੁਹਾਡੇ ਜਵਾਕ ਹੋਊਗੇ, ਲਾਈਕ ਇਸ਼ੂ ਆ ਵੀ ਜਦੋਂ ਯੂਨੋ ਲਾਈਕ ਜੇ ਕਦੇ ਕੁਛ ਹੋ ਗਿਆ ਤੁਹਾਡੇ ਓਵਰੀਜ਼ ਨੂੰ, ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਐਕਚੁਲੀ ਇਹ ਫੁੱਲ ਬੋਡੀ ਇਸ਼ੂ ਆ, ਲਾਈਕ ਇਟਸ ਲਾਈਕ ਫੁੱਲ ਟਾਈਮ ਜੋਬ ਆ ਯੂਨੋ ਮੈਨੇਜ ਕਰਨ ਨੂੰ। ਸੋ ਨਾਉ ਵਿਦ ਅ ਨਿਊ ਨੇਮ, ਨਵੇਂ ਨਾਮ ਦੇ ਨਾਲ ਉਹ ਸਾਰਾ ਕੁਛ ਇਨਕੰਪਸਿੰਗ ਆ ਵੀ ਉਹਦੇ ਵਿੱਚ ਵੀ ਆਉਂਦਾ ਵੀ ਹਾਂਜੀ ਵੀ ਇਹ ਮੈਟਾਬੋਲਿਕ ਇਸ਼ੂ ਆ ਤੇ ਹੋਰਮੋਨਲ ਇਸ਼ੂ ਆ, ਤੇ ਆਈ ਫੀਲ ਲਾਈਕ ਵੀ ਹੁਣ ਜੋ ਤੁਸੀਂ ਕਿਸੇ ਗੱਲ ਵੀ ਕਰਦੇ ਹੋ ਉਹਨਾਂ ਨੂੰ ਅੰਡਰਸਟੈਂਡਿੰਗ ਵੀ ਹੋ ਰਿਹਾ ਤੇ ਤੁਹਾਨੂੰ ਸਪੋਰਟ ਵੀ ਹੋਰ ਮਿਲਦੀ ਆ।
0: ਨਿਸ਼ਿਤਾ ਨੇ ਵੀ PMOS ਨਾਮ ਦਾ ਸਮਰਥਨ ਕੀਤਾ। ਉਹਨਾਂ ਨੇ ਕਿਹਾ ਕਿ ਕਿਸੇ ਵੀ ਬਿਮਾਰੀ ਦੇ ਨਾਮ ਦੀ ਬਹੁਤ ਮਹੱਤਤਾ ਹੁੰਦੀ ਹੈ ਤੇ ਜ਼ਰੂਰੀ ਹੈ ਕਿ ਉਹ ਨਾਮ ਬਿਮਾਰੀ ਬਾਰੇ ਕੋਈ ਗਲਤ ਫਹਿਮੀ ਨਾ ਪੈਦਾ ਕਰੇ।
1: I felt really validated and I felt like it matters more than people might actually realize, because when the name of a condition doesn't accurately reflect what's actually happening in your body, it creates confusion and it minimizes the experience. PCOS made it sound like, oh, I just have cysts and ovaries. And the reality is so much broader. There's metabolic, hormonal, emotional issues that happen alongside. And a name that reflects that truth feels like being seen. I feel like it really does matter.
0: ਡਾਕਟਰ ਕੋਸਟੈਲੋ ਨੇ ਸਮਝਾਇਆ ਕਿ ਇਸ ਖੋਜ ਦਾ ਜਨਤਕ ਹੋਣ ਤੋਂ ਬਾਅਦ ਹੁਣ ਅਗਲੇ 3 ਸਾਲ ਵਿੱਚ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਯਾਤ ਕਰਨ ਲਈ ਇੱਕ 8 ਪੜਾਵਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ, ਜਿਸ ਬਾਰੇ ਫਿਲਹਾਲ ਬਹੁਤੀ ਜਾਣਕਾਰੀ ਜਨਤਕ ਨਹੀਂ ਹੈ।
3: But the 8 stages for the global implementation plan involve publication and academic dissemination, so publishing papers around this, okay? And our publication last week was obviously the first one at that. There's also developing resources for patients and health professionals in multiple languages, in diverse formats, okay, and across all different care settings. There's also what will be important is policy and research alignment.
0: ਪਰ ਪ੍ਰਨੀਤ ਨੇ ਇਹ ਮਹਿਸੂਸ ਕੀਤਾ ਕਿ ਪੰਜਾਬੀ ਜਾਂ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਅਜਿਹੇ ਜਨਰਲ ਸਿਹਤ ਵਿਸ਼ਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਜਾਂਦੀ, ਜੋ ਘੱਟ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਪ੍ਰਾਪਤ ਨਾ ਕਰਨ ਦਾ ਇੱਕ ਕਾਰਨ ਬਣ ਰਿਹਾ ਹੈ।
2: ਮੈਨੂੰ ਲੱਗਦਾ ਇਨ ਜਨਰਲ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਆਪਾਂ ਨੂੰ ਹੋਰ ਐਜੂਕੇਸ਼ਨ ਚਾਹੀਦੀ ਹੈ ਤੇ ਹੋਰ ਓਪਨ ਕਨਵਰਸੇਸ਼ਨ। ਬਹੁਤ ਸਟਿਗਮਾ ਆ ਅਰਾਊਂਡ ਲਾਈਕ ਸੈਕਸ਼ੂਅਲ ਹੈਲਥ ਐਂਡ ਮੈਟਾਬੋਲਿਕ ਹੈਲਥ, ਐਂਡ ਜਦੋਂ ਵੀ ਕੋਈ ਲਾਈਕ ਵਿਮੈਨਸ ਰਿਲੇਟਡ ਹੈਲਥ ਇਸ਼ੂਸ ਹੁੰਦੇ ਨੇ, ਆਈ ਫੀਲ ਲਾਈਕ ਮੈਂ ਲੱਕੀ ਰਹੀ ਵੀ ਮੇਰੇ ਪੇਰੈਂਟਸ ਕੁਆਈਟ ਓਪਨ ਸੀਗੇ, ਪਰ ਜੇ ਮੈਂ ਹੋਰ ਕਿਸੇ ਨਾਲ ਗੱਲ ਕਰਦੀ ਹਾਂ ਉਹਨਾਂ ਦੀ ਫੈਮਿਲੀ ਸੀ ਓਪਨ ਨਹੀਂ ਹੈਗੇ। ਸੋ ਸਪੈਸ਼ਲੀ ਜੋ ਤੁਸੀਂ ਛੋਟੇ ਹੁੰਦੇ ਹੋ ਫਿਰ ਸਗੋਂ ਕੋਈ ਹੈ ਨਹੀਂ ਕਿਸੇ ਕੋਲ ਜਾਣ ਨੂੰ, ਐਂਡ ਆਈ ਫੀਲ ਲਾਈਕ ਵੀ ਜਦੋਂ ਛੋਟੇ ਕੁੜੀਆਂ ਕਿਸੇ ਕੋਲ ਜਾ ਨਹੀਂ ਸਕਦੀਆਂ ਉਹ ਆਪਦੇ ਸਿਮਟਮਸ ਨੂੰ ਕਿਸੇ ਨਾਲ ਗੱਲ ਨਹੀਂ ਕਰਦੀਆਂ ਉਹ ਇਸ਼ੂ ਫਿਰ ਵਧੀ ਜਾਂਦਾ।
0: ਨਿਸ਼ਿਤਾ ਵੀ ਮੰਨਦੀ ਹੈ ਕਿ ਡਾਕਟਰਜ਼ ਵੱਲੋਂ ਵਧੇਰੇ ਸਹਿਯੋਗ ਦੀ ਜ਼ਰੂਰਤ ਹੈ। 3 ਵਾਰ ਟੈਸਟ ਕਰਾਉਣ ਦੇ ਬਾਵਜੂਦ ਵੀ ਇਸ ਕੰਡੀਸ਼ਨ ਦੀ ਪਹਿਚਾਣ ਨਹੀਂ ਹੋਈ, ਜਿਸ ਨਾਲ ਉਹਨਾਂ ਦੇ ਇਲਾਜ ਵਿੱਚ ਦੇਰੀ ਨਜ਼ਰ ਆਈ। ਉਹਨਾਂ ਦਾ ਮੰਨਣਾ ਹੈ ਕਿ ਵਧੇਰੀ ਜਾਗਰੂਕਤਾ ਅਤੇ ਇੱਕ ਦੂਸਰੇ ਦੀ ਮਦਦ ਕਰਨ ਨਾਲ ਹੋਰ ਹੱਲ ਨਿਕਲ ਸਕਦੇ ਹਨ।
1: I think there is a real lack of knowledge and on top of that there's shame around talking about it. In South Asian communities, conversations about periods, fertility and

0: hormones, they're kind of avoided, which means a lot of women suffer in silence, or they are dismissed by family members who just don't have the language or the awareness to support them. I think we need a little bit more education that's culturally accessible, more safe spaces to have these conversations without the stigma, more women in our communities feeling empowered to advocate for themselves with their doctors. Nobody should have to go back 3 times before being heard. And while there is a change in society, I feel like we've got to keep raising that conversation.
1: ਇਹ ਜਾਣਕਾਰੀ SBS ਪੰਜਾਬੀ ਤੋਂ ਜਸਮੀਤ ਕੌਰ ਵੱਲੋਂ ਪੇਸ਼ ਕੀਤੀ ਗਈ ਹੈ। ਤੁਹਾਨੂੰ ਖਬਰਾਂ, ਵਿਚਾਰਾਂ ਅਤੇ ਆਸਟ੍ਰੇਲੀਆ ਵਿੱਚ ਤੁਹਾਡੇ ਭਾਈਚਾਰੇ ਲਈ ਸਭ ਤੋਂ ਵੱਧ ਮਹੱਤਵ ਵਾਲੀਆਂ ਤਾਜ਼ਾ ਜਾਣਕਾਰੀਆਂ ਪ੍ਰਦਾਨ ਕਰ ਰਿਹਾ ਹੈ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।

SBS ਪੰਜਾਬੀ ਦੀ ਨਵੀਂ ਪੋਡਕਾਸਟ ਸੀਰੀਜ਼ ਸਿਹਤ ਸੰਭਾਲ, ਜਿਸ ਵਿੱਚ ਪੰਜਾਬੀ ਡਾਕਟਰ ਮਨਦੀਪ ਕੌਰ ਨਾਲ ਮਿਲ ਕੇ ਅਸੀਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੇਸਟ੍ਰੋਲ, ਦਿਲ ਦੀਆਂ ਬਿਮਾਰੀਆਂ, ਅਸਥਮਾ, ਗਠੀਆ ਅਤੇ ਹੋਰ ਆਮ ਸਿਹਤ ਸਮੱਸਿਆਵਾਂ ਬਾਰੇ ਸੌਖੀ ਅਤੇ ਭਰੋਸੇਯੋਗ ਜਾਣਕਾਰੀ ਸਾਂਝੀ ਕਰ ਰਹੇ ਹਾਂ। ਇਸ ਲੜੀ ਦਾ ਮਕਸਦ ਭਾਈਚਾਰੇ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਲੋਕਾਂ ਨੂੰ ਸਮੇਂ ਸਿਰ ਸਹੀ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕਰਨਾ ਹੈ।

0: ਜੀ ਹਾਂ ਦੋਸਤੋ, ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਜੀ ਆਪਣੀ ਮਨ ਪਸੰਦ ਦਾ ਗਾਣਾ, ਕਰਨਾ ਚਾਹੁੰਦੇ ਹੋ ਕਿਸੇ ਨੂੰ ਬਰਥਡੇ ਐਨੀਵਰਸਰੀ ਵਿਸ਼, ਜਾਂ ਦੇਣਾ ਚਾਹੁੰਦੇ ਹੋ ਕਿਸੇ ਨੂੰ ਕੋਈ ਸੁਨੇਹਾ, ਜਾਂ ਕਰਨਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ, ਤੇ ਸਾਰਾ ਕੁਝ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 0439799767, 0439799767। ਹੁਣ ਵੇਲਾ ਹੋ ਗਿਆ ਜੀ ਇੱਕ ਹੋਰ ਵਕਫਾ ਲੈਣ ਦਾ, ਮਿਲਦੇ ਹਾਂ ਜੀ ਇਸ ਛੋਟੇ ਜਿਹੇ ਬ੍ਰੇਕ ਦੇ ਉਸ ਪਰ।
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: Your program will resume shortly. You're listening to SBS Audio. We are currently in an ad break. Your program will resume shortly.
5: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। ਇਨਸਾਈਟ SBS ਦਾ ਅਵਾਰਡ ਜੇਤੂ ਪ੍ਰੋਗਰਾਮ, ਜੋ ਕਿ ਉਹਨਾਂ ਮੁੱਦਿਆਂ ਬਾਰੇ ਦਲੇਰੀ ਨਾਲ ਗੱਲ ਕਰਦਾ ਹੈ ਜੋ ਦੂਜੇ ਨਹੀਂ ਕਰਦੇ। ਦੇਖੋ ਹਰ ਮੰਗਲਵਾਰ ਸ਼ਾਮ 8:30 ਵਜੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। ਮਹਾਨ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਿਵੇਕਲੇ ਤਰੀਕੇ ਪਾਲਦੇ ਹਨ। ਅਧਿਆਪਕਾਂ ਲਈ ਪਾਠਕ੍ਰਮ ਅਨੁਸਾਰ ਆਨਲਾਈਨ ਸਰੋਤ ਰੱਖੇ ਹੋਏ ਹਨ sbs.com.au/learn ਉੱਤੇ।
6: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫ਼ਤ ਸੁਣੋ। sbs.com.au/punjabi ਤੇ ਜਾਓ, ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
7: Sigue conectado ante lo inesperado con Invincible Wi-Fi de Spectrum. Invincible Wi-Fi te mantiene conectado con internet con fibra óptica, red 5G automática y batería de respaldo de 8 horas para que nada te detenga. Trabaja, haz streaming, sigue conectado con amigos y familia, pase lo que pase. Nada te detiene con Invincible Wi-Fi de Spectrum. Aplican restricciones, servicio no disponible en todas las áreas.
0: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, SBS ਪੰਜਾਬੀ ਇੱਕ ਨਵੀਂ ਪੋਡਕਾਸਟ ਸੀਰੀਜ਼ ਲੈ ਕੇ ਆਇਆ ਜਿਸਦਾ ਨਾਮ ਹੈ ਅਖਾਣ ਕਹਾਣੀ, ਅਤੇ ਇਸ ਰਾਹੀਂ ਅਸੀਂ ਭੁੱਲੇ ਵਿਸਰੇ ਉਹਨਾਂ ਅਖਾਣਾਂ ਬਾਰੇ ਗੱਲ ਕਰਾਂਗੇ ਜੋ ਕਿ ਸਾਡੀ ਬੋਲੀ ਦਾ ਆਮ ਜਿਹਾ ਹਿੱਸਾ ਹੋਇਆ ਕਰਦੇ ਸੀ ਪਰ ਹੁਣ ਨਹੀਂ ਹੁੰਦੇ। ਤੇ ਨਾਲ ਹੀ ਆਪਾਂ ਲੈਂਦੇ ਪੰਜਾਬ ਦਾ ਰੁੱਖ ਕਰਦੇ ਹਾਂ ਜੀ, ਤੇ ਜਾਣਦੇ ਹਾਂ ਅੱਜ ਦਾ ਕੀ ਅਖਾਣ ਹੈ, ਉਹਦਾ ਕੀ ਓਰੀਜਿਨ ਹੈ, ਕੀ ਹਿਸਟਰੀ ਹੈ, ਤੇ ਅੱਜ ਦੇ ਜ਼ਮਾਨੇ ਵਿੱਚ ਵੀ ਕੀ ਹੈ ਰੈਲੇਵੈਂਸ। ਰੁੱਖ ਕਰਦੇ ਹਾਂ ਜੀ ਲੈਂਦੇ ਪੰਜਾਬ ਦਾ, ਤੇ ਸੁਣਦੇ ਹਾਂ ਅੱਜ ਦਾ ਅਖਾਣ।
8: SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਅੱਜ ਦੀ ਅਖਾਣ ਕਹਾਣੀ ਲੈ ਕੇ ਹਾਜ਼ਰ ਹਾਂ। ਔਰ ਸਿਆਣਪ ਦੇ ਨਾਲ ਭਰੀਆਂ ਅਖਾਣਾਂ ਦੇ ਪਿੱਛੇ ਲੁਕੀਆਂ ਕਹਾਣੀਆਂ, ਉਹਨਾਂ ਦੇ ਕਾਰਨ ਨੇ ਜਿਹੜੇ ਉਹਨਾਂ ਦੇ ਲੋਪ ਆਉਣ ਲਈ ਸਾਡੇ ਨਾਲ ਮੌਜੂਦ ਹੁੰਦੇ ਨੇ ਅਖਾਣਾਂ ਦੇ ਉੱਤੇ ਮਹਾਨ ਕੰਮ ਕਰਨ ਵਾਲੇ ਇਹਸਾਨ ਬਾਜਵਾ ਜੀ। ਇਹਸਾਨ ਬਾਜਵਾ ਜੀ, ਅੱਜ ਦੀ ਇਸ ਅਖਾਣ ਕਹਾਣੀ 'ਚ SBS ਪੰਜਾਬੀ ਤੇ ਆਪ ਜੀ ਦਾ ਸਭ ਸਰੋਤਿਆਂ ਦੇ ਸਾਹਮਣੇ ਬਹੁਤ ਨਿੱਘਾ ਜਿਹਾ ਸਵਾਗਤ ਹੈ
9: ਜੀ। ਧੰਨਵਾਦ ਜੀ, ਧੰਨਵਾਦ ਮੱਲੀ ਸਾਹਿਬ, ਜਿਉਂਦੇ ਵਾਸਤੇ ਰਹੋ, ਖੈਰ ਹੋਵੇ ਜੀ। ਮੇਰਾ ਵੀ ਬੜਾ ਸਲਾਮ, ਨਮਸਕਾਰ, ਸਤਿ ਸ੍ਰੀ ਅਕਾਲ ਜੀ।
8: ਬਹੁਤ ਧੰਨਵਾਦ ਬਾਜਵਾ ਸਾਹਿਬ, ਤੇ ਇਜਾਜ਼ਤ ਹੋਵੇ ਤੇ ਫਿਰ ਅੱਜ ਦੇ ਖਾਣ ਨੂੰ ਧਰਮ ਹੈ ਤੁਹਾਡੇ ਸਾਹਮਣੇ
9: ਜੀ। ਜੀ ਜੀ ਜੀ
8: ਬਾਜਵਾ ਸਾਹਿਬ, ਕਿਹਾ ਜਾਂਦਾ ਹੈ ਕਿ ਭਾ ਭੁੱਖਿਆਂ ਨੇ ਵਧਾਏ ਨੇ, ਕਰਿਆ ਜੇ ਸਰਾਈਦਾਰ।
9: ਹਾਂਜੀ, ਅਸਲ ਜੀ ਵੇਖੋ ਨਾ, ਭਾ ਆਂਦੇ ਨੇ ਮੁੱਲ ਨੂੰ, ਕੀਮਤ ਨੂੰ, ਪ੍ਰਾਈਸ ਜਿਹਨੂੰ ਅੰਗਰੇਜ਼ੀ ਚਾਹੁੰਦੇ ਨੇ
8: ਜੀ।
9: ਤੇ ਇਕਨੋਮਿਕਸ ਦਾ ਬੜਾ ਵੱਡਾ ਅਸੂਲ ਹੈ ਕਿ ਜਦੋਂ ਕਿਸੇ ਸ਼ੈ ਦੀ ਡਿਮਾਂਡ ਵਧੇਗੀ ਨਾ
8: ਜੀ ਜੀ,
9: ਤੇ ਸਪਲਾਈ ਥੋੜੀ ਹੋਏਗੀ
8: ਜੀ ਜੀ,
9: ਸਪਲਾਈ ਥੋੜੀ ਹੋਏਗੀ, ਡਿਮਾਂਡ ਵੱਧ ਜਾਏਗੀ, ਉਹਨੂੰ ਲੈਣ ਵਾਲੇ ਲੋਕ ਜ਼ਿਆਦਾ ਹੋਣਗੇ, ਭੁੱਖੇ ਤੋਂ ਮੁਰਾਦ ਲੈਣ ਵਾਲੇ,
8: ਠੀਕ ਹੈ।
9: ਕਿਸੇ ਸ਼ਾਇਦ ਦੀ ਤਲਬ ਜਿਹੜੀ ਹੈ ਉਹਦੀ ਮੰਗ ਬਹੁਤ ਜ਼ਿਆਦਾ ਵੱਧ ਜਾਏ ਤੇ ਉਹ ਮਾਰਕੀਟ 'ਚ ਘੱਟ ਹੋਏ ਤੇ ਫਿਰ ਉਹਦਾ ਰੇਟ ਜਿਹੜਾ ਨਾ ਲੋਕ ਜਿਹੜੇ ਨੇ ਨਾ ਫਿਰ ਸਾਡੇ ਇਹ ਸਟਾਕਿਸਟ ਉਹ ਚੀਜ਼ਾਂ ਨੂੰ ਓਹਲੇ ਛੱਪੇ ਕਰ ਲੈਂਦੇ ਨੇ ਔਰ ਕਰਕੇ ਤੇ ਫਿਰ ਉਹ ਆਂਦੇ ਨੇ ਜੀ ਚੀਜ਼ ਸਾਡੇ ਕੋਲ ਥੋੜੀ ਹੈ ਉਹ ਜਦੋਂ ਥੋੜੀ ਉਹਨਾਂ ਆਖਣਾ ਤੇ ਉਹਨਾਂ ਨੇ ਮੁੱਲ ਵਧਾ ਦੇਣਾ ਵੀ ਮਿਲਦੀ ਨਹੀਂ ਪਈ ਪਈ ਆਂਦੇ ਹੋ ਬਈ ਯਾਰ ਤੁਹਾਡੇ ਨਾਲ ਕੋਈ ਤਲਕ ਏ ਤੇ ਅਸੀਂ ਤੁਹਾਨੂੰ ਤੇ ਦੇ ਛੱਡਨੇ ਆ ਸਾਰਿਆਂ ਦੇ ਸਾਹਮਣੇ ਦੁਕਾਨ ਨਹੀਂ ਖੋਲਣੀ ਪਿਛਲੇ ਪਾਸੇ ਬੂਹਾ ਖੋਲ ਕੇ ਦਿੱਕਤ ਤੂੰ ਇਸ ਤਰ੍ਹਾਂ ਕਰਕੇ ਗੱਲ ਇਹ ਹੈ ਕਿ ਜਿਹੜਾ ਭੁੱਖ ਨਾ ਮੁਆਸ਼ਰੇ ਦਾ ਬੜਾ ਵੱਡਾ ਪਾਪ ਏ ਤੇ ਇਸ ਵਾਸਤੇ ਜਦੋਂ ਜਿਹੜੇ ਮੁਆਸ਼ਰੇ ਚ ਵੀ ਭੁੱਖ ਹੋਵੇਗੀ ਥੋੜਾ ਹੋਣਗੀਆਂ ਲੋੜਾਂ ਹੋਣਗੀਆਂ ਇੰਨੀਆਂ ਜ਼ਿਆਦਾ ਕਿ ਉਹ ਪੂਰੀਆਂ ਨਹੀਂ ਹੁੰਦੀਆਂ ਹੋਣਗੀਆਂ ਵੇਖੋ ਨਾ ਤੁਹਾਡੀ ਤਾਲੀਮ ਪੜ੍ਹਾਈ ਦਾ ਮਾਮਲਾ ਤੁਹਾਡੀ ਸਿਹਤ ਦਾ ਮਾਮਲਾ ਤੁਹਾਡੇ ਖਾਣ ਪੀਣ ਦਾ ਮਾਮਲਾ ਇਹ ਰਿਆਸਤ ਦੀ ਜ਼ਿੰਮੇਦਾਰੀ ਹੈ ਸਟੇਟ ਦੀ
8: ਜੀ ਜੀ
9: ਔਰ ਜਿਹੜੀ ਸਟੇਟ ਪੂਰੀ ਨਹੀਂ ਕਰਦੀ ਔਰ ਉਸ ਮੁਆਸ਼ਰੇ ਦੇ ਵਿੱਚ ਭੁੱਖੇ ਤੇ ਜਦੋਂ ਭੁੱਖ ਹੋਵੇਗੀ ਤੇ ਫਿਰ ਉਹਨੇ ਆਖਿਆ ਸੀ ਇਹ ਸਲੀਮ ਕਾਸ਼ਰ ਦਾ ਸ਼ੇਰ ਹੈ ਕਿ ਟਿੱਡ ਦੀ ਅੱਗ ਪਈ ਤਨ ਲੂੰਦੀ ਏ ਸੋਚਾਂ ਦੀ ਅੱਗ ਰੂਹ ਨੂੰ ਸਾੜੇ ਤਰਲੇ ਕਰ ਕਰ ਹਾਰ ਗਿਆ ਵਾ ਇੱਕ ਬੁੱਝਦੀ ਇੱਕ ਬਲ ਜਾਂਦੀ ਏ
8: ਤੇ
9: ਫਿਰ ਇਹ ਜਿਹੜਾ ਨਾ ਮੁਆਸ਼ਰਾ ਮੁਆਸ਼ਰੇ ਦੇ ਅੰਦਰ ਫਿਰ ਜਦੋਂ ਭੁੱਖ ਹੀ ਭੁੱਖ ਹਰ ਪਾਸੇ ਹੋਏਗੀ ਤੇ ਉਹਦੇ ਤੋਂ ਬਾਅਦ ਫਿਰ ਭਾਅ ਵਧਣਗੇ ਵੇਖੋ ਨਾ ਇੱਕ ਤੇ ਬੰਦੇ ਕੋਲ ਵਸੀਲਾ ਕੋਈ ਨੀ
8: ਜੀ ਜੀ
9: ਦੂਜਾ ਉਹਦੇ ਵਸੀਲੇ ਸਾਰੇ ਖੋਲੇ ਗਏ ਨੇ
8: ਹਾਏ ਹਾਏ
9: ਹਾਂਜੀ ਉਹਦਿਆਂ ਵਸੀਲਿਆਂ ਦੇ ਮੱਲਾਂ ਮਾਰ ਲਈਆਂ ਨੇ ਚਾਤਰਾਂ ਨੇ ਚਲਾਕਾਂ ਨੇ ਜਿਹੜੇ ਅੱਗੋ ਪਿੱਛੋਂ ਚੋਰਾਂ ਚਕਾਰਾਂ ਨਾਲ ਸਾਰੇ ਮਿਲ ਮਿਲਾ ਕੇ ਤੇ ਫਿਰ ਉਹ ਵਿਚਾਰੇ ਸਾਰੇ ਢਿੱਡ ਦੀ ਅੱਗ ਤੇ ਢਿੱਡ ਦਾ ਤੰਦੂਰ ਜਿਹੜਾ ਨਾ ਇਹਦੇ ਵਿੱਚ ਤੇ ਰੋਟੀ ਪਾਣੀ ਹੈ
8: ਹਾਂਜੀ
9: ਜਿਵੇਂ ਸੁਤਰਾ ਸ਼ਾਹ ਨੇ ਕਿਹਾ ਸੀ ਕਿ ਧਿਆਨ ਗਿਆਨ ਸਭ ਸੁਥਰਿਆ ਦੂੰ ਟਾਪਾਂ ਦੇ ਹੇਠ ਤੇ ਜੇ ਯਕੀਨ ਨਹੀਂ ਆਉਂਦਾ ਤੇ ਭੁੱਖਿਆਂ ਰਹਿ ਕੇ ਵੇਖ
8: ਵਾਹ ਜੀ ਬਾਜਵਾ ਸਾਹਿਬ ਬਾਬਾ ਫਰੀਦ ਜੀ ਦਾ ਵੀ ਤੇ ਸ਼ਲੋਕ ਹੈ ਨਾ ਕਿ ਪੰਜ ਰੁਕਨ ਇਸਲਾਮ ਦੇ ਛੇਵਾਂ ਫਰੀਦ ਦਾ ਟੁੱਕ ਜੇ ਨੇ ਲੱਭ ਦਾ ਛੇਵਾਂ ਤੇ ਪੰਜ ਵੀ ਜਾਂਦੇ ਮੁੱਕ
9: ਹਾਂ ਬਿਲਕੁਲ ਜੇ ਨਾ ਹੋਵੇ ਟੁੱਕ ਤੇ ਸਭ ਕੁਝ ਜਾਵੇ ਮੁੱਕ
8: ਬਿਲਕੁਲ ਜੀ ਬਿਲਕੁਲ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਸਾਡਾ ਅੱਜ ਦਾ ਅਖਾਣ ਹੈ ਭਾ ਭੁੱਖਿਆਂ ਨੇ ਵਧਾਏ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਲੋ ਪਾਈ ਬਾਜਵਾ ਸਾਹਿਬ ਕਿ ਰਿਆਸਤ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਜਦੋਂ ਰਿਆਸਤ ਨਲਾਇਕੀ ਵਿਖਾਏ ਉਹਦੇ ਤੋਂ ਵਾਂਝੀ ਹੋ ਜੇ ਬੇਵੱਸ ਹੋਏ ਤੇ ਫਿਰ ਖੇਡ ਕੁਝ ਲੋਕਾਂ ਦੇ ਹੱਥਾਂ 'ਚ ਆ ਜਾਂਦੀ ਏ ਜਿਹੜੇ ਫਿਰ ਆਮ ਲੋਕਾਂ ਦੀ ਭੁੱਖ ਦੇ ਨਾਲ ਖੇਡਦੇ ਆ ਫਾਇਦਾ ਚੁੱਕਦੇ
9: ਨੇ ਆਪਣੇ ਸਿਰ 'ਚ ਪਾਈ ਫਿਰ ਉਹ ਇਹ ਗੱਲ ਬਣ ਜਾਂਦੀ ਏ ਔਰ ਜਿਹੜੀ ਸਰਕਾਰ ਹੈ ਨਾ ਜੀ ਇਹ ਕੰਮ ਸਰਕਾਰਾਂ ਦੇ ਨੇ ਕਿ ਤੁਹਾਡੀ ਜ਼ਿੰਦਗੀ ਦਾ ਤੁਹਾਡੀ ਜ਼ਿੰਦਗੀ ਦੀ ਸਿਕਿਉਰਿਟੀ ਤੁਹਾਡੀ ਰੋਟੀ ਦਾ ਇੰਤਜ਼ਾਮ ਤੁਹਾਡੇ ਬੱਚਿਆਂ ਦੀ ਤਾਲੀਮ ਦਾ ਇੰਤਜ਼ਾਮ ਪੜ੍ਹਾਈ ਦਾ ਸਿੱਖਿਆ ਦਾ ਵਿਦਿਆ ਦਾ ਤੁਹਾਨੂੰ ਰੁਜ਼ਗਾਰ ਦੇਣ ਦਾ
8: ਠੀਕ ਹੈ
9: ਇਹ ਸਾਰੇ ਮਾਮਲਿਆਂ ਦੀ ਸਰਕਾਰ ਜਿਹੜੀ ਹੈ ਨਾ ਉਹ ਜ਼ਿੰਮੇਦਾਰ ਹੋਣੀ ਚਾਹੀਦੀ ਹੈ ਰਿਸਪਾਂਸੀਬਲ ਹੋਣੀ ਚਾਹੀਦੀ ਹੈ ਅਗਰ ਉਹ ਨਹੀਂ ਹੁੰਦੀ ਤੇ ਫਿਰ ਉਹ ਸਰਕਾਰ ਹੋਣ ਦੇ ਮਿਆਰ ਤੇ ਉਹਦੇ ਤੁਲ ਤੇ ਪੂਰੀ ਨਹੀਂ ਉਤਰ
8: ਬਿਲਕੁਲ ਠੀਕ ਹੈ ਸਾਡਾ ਅੱਜ ਦਾ ਅਖਾਣ ਹੈ ਭਾ ਭੁੱਖਿਆਂ ਨੇ ਵਧਾਏ ਨੇ ਸਾਡੇ ਨਾਲ ਇਹਸਾਨ ਬਾਜਵਾ ਸਾਹਿਬ ਬਾਜਵਾ ਸਾਹਿਬ ਇਹਦੇ ਤੋਂ ਇਹ ਵੀ ਮੁਰਾਦ ਲਈ ਜਾ ਸਕਦੀ ਹੈ ਕਿ ਜੋ ਡਿਮਾਂਡ ਹੈ ਜੋ ਸਪਲਾਈ ਹੈ ਉਹਦੇ ਚ ਫਰਕ ਇਹਦੇ ਤੇ ਉਤਰਦਾ ਪੂਰਾ ਇਹ ਅਖਾਣ
9: ਹਾਂਜੀ ਹਾਂਜੀ ਬਿਲਕੁਲ ਉਤਰਦਾ ਜੀ ਮੈਂ ਇਕਨੋਮਿਕ ਚ ਐਮ ਏ ਕੀਤਾ ਹੈ ਭਲਿਆਂ ਸਮਿਆਂ ਦਾ
8: ਬੱਲੇ ਬੱਲੇ
9: ਤੇ ਉਹਦੇ ਚ ਸਪਲਾਈ ਤੇ ਡਿਮਾਂਡ ਦੀ ਥਿਊਰੀ ਨਾਲ ਜਿਹੜੇ ਰੇਟ ਨੇ ਨਾ ਰੇਟ ਦਾ ਜਿਹੜਾ ਤਯਨ ਹੈ ਨਾ ਇਹ ਤੇ ਕਰਦੀ ਹੀ ਡਿਮਾਂਡ ਤੇ ਸਪਲਾਈ ਹੈ
8: ਠੀਕ ਹੈ
9: ਉਹਨਾਂ ਮਾਰਕੀਟ ਕੋਈ ਸ਼ਾਇਦ ਲੱਭਦੀ ਹੀ ਨਹੀਂ ਹਾਂਜੀ ਤੇ ਲੋਕ ਉਹਨੂੰ ਲੱਭਣ ਵਾਸਤੇ ਜਿਹੜੀ ਉਹਨਾਂ ਦੀ ਜ਼ਰੂਰਤ ਤੇ ਵੇਖੋ ਨਾ ਖਾਣ ਪੇਟ ਦੇ ਜਿਹੜੀ ਸ਼ਾਇਦ ਪਾਣੀ ਹੈ ਤੁਹਾਡੀ ਕਣਕ ਏ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਜਾਂ ਰੋਟੀ ਨਾਲ ਜੁੜੀ ਕੁਛ ਹੈ ਉਹ ਮਾਰਕੀਟ ਚ ਅਗਰ ਲੱਭਦੀ ਨਹੀਂ ਪਈ ਜਾਂ ਉਹਨੂੰ ਜਾਣ ਬੁੱਝ ਕੇ ਅਗਾਂਹ ਪਿੱਛਾ ਕਰਤਾ ਗਿਆ ਸ਼ਾਰਟ ਕਰ ਦਿੱਤਾ ਗਿਆ ਜਿਸ ਤਰ੍ਹਾਂ ਇਹ ਸਟਾਕਿਸਟ ਲੋਕ ਜਿਹੜੇ ਨੇ ਚਾਤਰ ਚਲਾ ਕੇ ਕੈਪੀਟਲਿਸਟ ਲੋਕ ਜਿਹੜੇ ਸਰਮਾਇਆਦਾਰ ਨੇ ਇਹ ਜਿਸ ਤਰ੍ਹਾਂ ਕਰਦੇ ਨੇ ਤੇ ਉਹ ਫਿਰ ਵਿਚਾਰੇ ਮਾੜੇ ਲੋਕ ਤੇ ਮਹਿੰਗੀ ਲੈਣ ਨੂੰ ਵੀ ਤਿਆਰ ਹੋ ਜਾਣਗੇ ਨਾ ਢਿੱਡ ਦੇ ਤੰਦੂਰ ਚ ਰੋਟੀਆਂ ਤੇ ਪਾਣੀਆਂ ਨੇ ਉਹ ਫਿਰ ਚੀਜ਼ ਮਹਿੰਗੀ ਲੈਣ ਲਈ ਤਿਆਰ ਹੋ ਜਾਣਗੇ ਉਹ ਜਦੋਂ ਮਜਬੂਰੀ ਨਾਲ ਮਹਿੰਗੀ ਲੈਣ ਨੂੰ ਤਿਆਰ ਹੋਣਗੇ ਤੇ ਉਹ ਜਿਹੜਾ ਸਰਮਾਇਆਦਾਰ ਹੈ ਉਸੇ ਗੱਲ ਨੂੰ ਆਪਣਾ ਭਾਅ ਸਮਝ ਲੇਗਾ ਮੇਰਾ ਭਾਅ ਵੱਧ ਗਿਆ ਤੇ ਹੁਣ ਜਿਹੜਾ ਹੋਰ ਵੀ ਗੁਆਏਗਾ ਉਹਨੂੰ ਆਖੇਗਾ ਜੀ ਉਹ ਫਲਾਣਾ ਮੇਰੇ ਕੋਲ ਫਲਾਣੀ ਜਿਹਾ ਇਸ ਭਾਅ ਲੈ ਕੇ ਗਿਆ ਹਾਂਜੀ ਮੈਂ ਤੈਨੂੰ ਕਿਵੇਂ ਸਸਤੀ ਦਿਆ
8: ਬਿਲਕੁਲ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਸਾਨ ਬਾਜਵਾ ਸਾਹਿਬ ਕਿ ਅੱਜ ਦੀ ਅਖਾਣ ਕਹਾਣੀ ਚ ਤੁਸੀਂ ਅਖਾਣ ਭਾ ਭੁੱਖਿਆਂ ਨੇ ਵਧਾਏ ਏਦਾ ਬੜਾ ਵਿਸਤਾਰ ਨਾਲ ਨਿਤਾਰਾ ਕੀਤਾ। ਅਸੀਂ ਆਉਂਦੀ ਮੁਲਾਕਾਤ ਤੱਕ ਲਈ ਤੁਹਾਥੋਂ ਇਜਾਜ਼ਤ ਚਾਹੁੰਦੇ ਹਾਂ
9: ਜੀ। ਮਿਹਰਬਾਨੀ, ਧੰਨਵਾਦ ਜੀ, ਧੰਨਵਾਦ।
8: ਮਸੂਦ ਮੱਲੀ ਨੂੰ ਵੀ ਇਜਾਜ਼ਤ ਦਿਓ, ਫਿਰ ਮਿਲਾਂਗੇ SBS ਪੰਜਾਬੀ ਤੇ।
0: ਜੀ ਹਾਂ ਦੋਸਤੋ, ਲਹਿੰਦੇ ਪੰਜਾਬ ਤੋਂ ਜਿਹੜੀ ਆਪਾਂ ਇਹ ਨਵੀਂ ਲੜੀ ਸ਼ੁਰੂ ਕੀਤੀ ਹੈ, ਜਿਹਨੂੰ ਅੰਗਰੇਜ਼ੀ 'ਚ ਕਹਿ ਲਈਏ ਕਿ ਪੋਡਕਾਸਟ ਸੀਰੀਜ਼ ਸ਼ੁਰੂ ਕੀਤੀ ਹੈ, ਉਹ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜਣਾ ਜੀ 04399979767 04-439-799-767 ਦੇ ਉੱਤੇ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੀ ਵੈਬਸਾਈਟ sbs.com.au/punjabi ਉੱਤੇ ਜਾ ਕੇ ਸਾਡੀ ਸਾਰੀਆਂ ਪੇਸ਼ਕਾਰੀਆਂ ਦੇਖ ਸਕਦੇ ਹੋ, ਸੁਣ ਸਕਦੇ ਹੋ, ਪੜ੍ਹ ਸਕਦੇ ਹੋ। ਤੇ ਜੇ ਤੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਪ੍ਰਾਪਤ ਕਰਦੇ ਹੋ ਤੇ ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਵੀ SBS ਪੰਜਾਬੀ ਨੂੰ ਜ਼ਰੂਰ ਫੋਲੋ ਕਰੋ ਜੀ। ਤੇ ਹਮੇਸ਼ਾ ਵਾਂਗ ਸੁਣਦੇ ਰਹੋ ਤੁਹਾਡਾ ਆਪਣਾ SBS ਪੰਜਾਬੀ। ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਵਿਦਾ ਲੈਣ ਦਾ। ਮਿਲਾਂਗੇ ਸੋਮਵਾਰ, ਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 4-5 ਰੇਡੀਓ ਤੇ ਜਾਂ ਸਪੋਟੀਫਾਈ ਤੇ, ਜਾਂ ਤੁਸੀਂ ਜਿੱਥੋਂ ਵੀ ਆਪਣੇ ਪੋਡਕਾਸਟ ਸੁਣਦੇ ਹੋ ਸਾਡੇ ਨਾਲ ਜ਼ਰੂਰ ਜੁੜਨਾ। ਰੱਖੋ ਆਪਣਾ ਖਿਆਲ, ਸੁਣਦੇ ਰਹੋ ਜੀ SBS ਪੰਜਾਬੀ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।